ਡਾਈ ਜਿਸ ਘਟ ਭੀਤਰ ਸ਼ਬਦ ਰਵੈ ਸਭ ਘਟ ਮੇਰੇ ਹੋ ਸਭਨਾ ਅੰਦਰ ਜਿਸੈ ਖਵਾਈ ਤਿਸ ਕੌਣ ਕਹੈ ਜਿਸੈ ਦਿਖਾਲਾ ਵਾਟੜੀ ਕਿਸੈ ਭਲਾਵੈ ਕੌਣ ਜਿਸੈ ਭਲਾਈ ਪੰਦ ਸਿਰ ਕਿਸੈ ਦਿਖਾਵੈ ਕੌਣ ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗ੍ਰਹ ਕਰੈ ਜਪ ਤਪ ਸੰਜਮ ਭੀਖਿਆ ਕਰੈ।

ਇਹ ਨਾ ਆਖੀਅਨ ਜਿਨ ਮੁਖ ਲੋਇਨ ਨਾਹੀ ਅੰਧੇ ਸੇਈ ਨਾਨਕਾ ਖਸਮ ਹੋ ਕੁੱਥੇ ਜਾਹੇ ਮਹੱਲਾ ਦੂਜਾ ਸਾਹਿਬ ਅੰਧਾ ਜੋ ਕੀਆ ਕਰੇ ਸੁਝਾਖਾ ਹੋਏ ਜਿਹਾ ਜਾਣੈ ਤੇ ਹੋ ਵਰਤੈ ਜੇ ਸੋ ਆਖੈ ਕੋਈ ਜਿੱਥੈ ਸੋ ਵਸਤ ਨਾ ਜਾਪਈ ਆਪੇ ਵਰਤੋ ਜਾਣ ਨਾਨਕ ਗਾਹਕ ਕਿਉਂ ਲਏ ਸਕੈ ਨਾ ਵਸਤ ਪਛਾਣ ਮਹੱਲਾ ਦੂਜਾ ਸੋ ਕਿਉਂ ਅੰਧਾ ਆਖੀਐ ਜੇ ਹੁਕਮ ਹੋ ਅੰਧਾ ਹੋਏ ਨਾਨਕ ਹੁਕਮ ਨਾ ਬੁਝਈ ਅੰਧਾ ਕਹੀਐ ਸੋਏ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਭ ਦੇ ਸੰਤਰ ਦੇਸਾ ਆਪੇ ਤਾਰੀ ਲਾਈਅਨ ਸਭ ਮਹਿ ਪਰਵੇਸਾ ਆਪੇ ਸਿਖ ਸਾਜੀਅਨ ਆਪ ਗੁਪਤ ਰਖੇਸਾ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀਏਸਾ ਸਭ ਕਿਸ ਸੱਚੋ ਸੱਚ ਹੈ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਸਾਵਣ ਰਾਤ ਅਹਾੜ ਦੇਹੋ ਕਾਮ ਕ੍ਰੋਧ ਦੋਏ ਖੇਤ ਲਭ ਵਤਰ ਦਰ

ਕਰੇ ਵਿੱਚ ਉਪਾਏ ਸਾਇਰਾਂ ਤਿਨਾ ਪੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਉ ਮਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤਈ ਪੜੈ ਅਚਿੰਤਾ ਜਾਲ ਨਾਨਕ

ਏ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ ਘਰ ਹੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਲਾਇਨ ਆਪੇ ਦੇ ਬੁਝਾਈ ਸਲੋਕ ਮਹੱਲਾ ਪਹਿਲਾ ਵੇਲ ਪੁੰਜਾਇਆ ਕੱਤ ਬਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ।

ਬਹੁਤ ਕਿਛ ਹੰਡੈ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਟਿੱਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰ

ਲੱਗੈ ਹੱਥ ਜਾਈ ਨਾਨਕ ਤਰ ਦੀਦਾਰ ਸਮਾਈ ਮਹੱਲਾ ਪਹਿਲਾ ਕਮਰ ਕਤਾਰਾ ਬੰਕੁੜਾ ਬੰਕੇ ਕਾਇ ਸਵਾਰ ਗਰਭ ਨਾ ਕੀ ਜੈ ਨਾਨਕਾ ਮਤ ਸਿਰ ਆਵੈ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਨ ਗੁਣ ਗਾਵਦੇ ਗੁਰਮਤ ਅਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ ਆਪੇ ਮੇਲ ਮਲਾਏ ਦਾ ਆਪੇ ਦੇ ਵਡਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕਿਸ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਬਪੜੀ ਜਾਂ ਭੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾ ਤਾਰ ਨਿਹਚਲ ਇਹੋ ਧਨ ਸਾਸ ਸਾਸ ਅਰਾਧੇ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸਨਾ ਏਕ ਭਨ ਰਵ ਰਹਿਆ ਸਰਬੱਤ ਨਾਨਕ ਬਲ ਜਾਈ ਸਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ

ਹੋਊਗਾ। ਨਾਨਕ ਸਤਿਗੁਰ ਤਿਨਾ ਮਲਾਇਆ ਜਿਨ੍ਹਾਂ ਧੁਰੇ ਪਇਆ ਸੰਜੋਗ। ਮਹੱਲਾ ਪੰਜਵਾਂ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ। ਗੁਰਪੂਰੈ ਦੇ ਖਾਲਿਆ ਬਿਨ ਨਾਵੈ ਸਭ ਬਾਦ। ਸਾਕਤ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਧ। ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਤਿਗੁਰ ਕੈ ਪ੍ਰਸਾਦ। ਪੌੜੀ।

ਆਪੇ ਰੰਗ ਰਟਿਆ ਕੁਦਰਤ ਕੀਮ ਨਾ ਪਾਏ ਅਲੱਖ ਬ੍ਰਹਮਟਿਆ ਅਗਮ ਅਥਾਹ ਬੇਅੰਤ ਪਰੈ ਪਰਟਿਆ ਆਪੇ ਵੱਡ ਪਾਤਸ਼ਾਹ ਆਪ ਵਜੀ ਰਟਿਆ ਕੋਈ ਨਾ ਜਾਣੈ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹੱਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹੋ ਦਿਖਾਲ ਹਉ ਤਿਸ ਦੇਵਾਂ ਮਨ ਆਪਣਾ ਨਿਤ ਹਿਰਦੈ ਰੱਖਾਂ ਸੰਭਾਲ ਇਕਸ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਿਨਾ ਮਲਾਇਉਨ

ਆਵਣੇ ਟਿਚਰ ਰੱਖਣ ਗੰਢ ਜਿਤ ਦਿਨ ਕਿਛ ਨਾ ਹੋਵੇ ਤਿਤ ਦਿਨ ਬੋਲਣ ਗੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਗਿਆਨੀ ਅੰਧ ਕੂੜਾ ਗੰਢ ਨਾ ਚੱਲਈ

ਤਾਰਾ ਬਗਲਾ ਮਤ ਹੋਵੈ ਮਨ ਲਖਾਵੈ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦਿੱਚੈ ਜਾਂ ਹਰ ਏਵੈ ਭਾਵੈ ਸਤਿਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮਾਵੈ ਰਤਨ ਪਦਾਰਥ ਮਾਣਕ ਸਰਵਰ ਭਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੈ ਭਾਵੈ ਜਨ ਨਾਨਕ ਜਿਸਦੈ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੈ ਆਪ ਤਰਿਆ ਕੁਟੰਬ ਸਭ ਤਾਰੇ ਸਭਾ

ਸਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਧ ਪਾਣਾ ਜੰਤ ਸੋ ਤੁਧ ਬੁਝਈ ਜੋ ਤੁਧ ਪਾਣਾ ਜੰਤ ਸੋ ਦਰਗਾਹ ਸਿਜਈ ਜਿਸਨੋ ਤੇਰੀ ਨਦਰ ਹਉਮੈ ਤਿਸ ਗਈ ਜਿਸਨੋ ਤੂੰ ਸੰਤੁਸ਼ਟ ਕਲ ਮਲ ਤਿਸ ਖਈ ਜਿਸ ਕੈ ਸਵਾਮੀ ਵੱਲ ਨਿਰਭਉ ਸੋ ਭਈ ਜਿਸਨੋ ਤੂੰ ਕਿਰਪਾਲ ਸੱਚਾ ਸੋ ਥੀ ਜਿਸਨੋ ਤੇਰੀ ਮਾਇਆ ਨਾ ਪੋਹੈ ਅਗਨਈ ਕਿਸਨੋ ਸਦਾ ਦਿਆਲ ਜਿਨ

ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਏ।

ਪਾਈ ਅਵਰ ਸਿਆਣ ਪਛਾੜ ਦੇ ਨਾਨਕ ਉਧਰਸ ਨਾਏ ਪੌੜੀ ਨਾ ਤੂੰ ਆਵੈ ਵਸ ਬਹੁਤ ਕਣਾਵਣੇ ਨਾ ਤੂੰ ਆਵੈ ਵਸ ਵੇਦ ਪੜਾਵਣੇ ਨਾ ਤੂੰ ਆਵੈ ਵਸ ਤੀਰ

ਤਰਸ ਖਾਇਣ। ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁਖ ਮਟਾਇਣ। ਮਹੱਲਾ ਪੰਜਵਾਂ ਹੁਕਮ ਉਚਲੈ ਹੁਕਮੇ ਰਹਿ। ਹੁਕਮੇ ਦੁਖ ਸੁਖ ਸਮ ਕਰ ਸਹਿ। ਹੁਕਮੇ ਨਾਮ ਜਪੈ ਦਿਨ ਰਾਤ। ਨਾਨਕ

ਜਿਸ ਭਗਤੀ ਲਾਏ ਨਾਨਕ ਵਿਰਲੇ ਪੌੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਜਿਨਸ ਰਹਿਣ ਤੇਰਾ ਨਾਉ ਸਦਾ ਸਦ ਜਾਪੀਐ ਤ੍ਰਿਸ਼ਨਾ ਭੁੱਖ ਵਿਕਰਾਲ ਨਾਏ ਤੇਰੇ ਧਰਾਪੀਐ ਰੋਗ ਸੋਗ ਦੁਖ ਵੰਜੈ ਜਿਸ ਨਾਉ ਮਨ ਵਸੈ ਤਿਸਹਿ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ ਖੰਡ ਬ੍ਰਹਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਸਲੋਕ ਮਹੱਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਉ ਤੁਧ ਬਿਨ ਅੱਡ ਨਾ ਲਹਿੰਦੀ ਮਹੱਲਾ ਪੰਜਵਾਂ ਸੱਸ ਵਰਾਇਣ ਨਾਨਕ ਜੀਓ ਸਸੁਰਾਵਾਦੀ ਜੇਠੋ ਪਉ ਪੋਲੂ ਹੈ ਹੱਬੇ ਭਸ ਪੁਣੇਂਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੂੰ ਉੱਠਾ ਚਿੱਤ ਤਿਸ ਦਰਦ ਨਿਵਾਰਨੋ ਜਿਸ ਤੂੰ ਉੱਠਾ ਚਿੱਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ ਜਿਸਨੋ ਲਾਏ ਸੱਚ ਤਿਸ ਸੱਚ ਸੰਭਾਲਣੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਣੋ ਜਿਸਨੋ ਇੱਕੋ ਰੰਗ ਭਗਤ ਸੋ ਜਾਨ।

ਤਾਹੋਂ ਸੁਖ ਸਖਾਲੀ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ। ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਐ, ਜੇ ਕੀਚਨ ਲਾਖੇ ਅਪਾਵ ਤਾਂ ਕਹੀ ਨਾ ਭੁੱਲੀਐ। ਜਿਸਨੋਂ ਵਿਸਰੈ ਨਾਉ ਸੋ ਨਿਰਧਨ ਕਾਂਢੀਐ, ਜਿਸਨੋਂ ਵਿਸਰੈ ਨਾਉ ਸੋ ਜੋਨੀ ਹਾਂਢੀਐ। ਜਿਸ ਖਸਮ ਨਾ ਆਵੈ ਚੇਤਾ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚੇਤਾ ਰੋਗੀ ਸੇ ਗਣੇ। ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ, ਸੋਈ ਦੁਹੇਲਾ ਜਗ ਜਿਨ ਨਾਉ ਵਸਾਰੀਆ। ਸਲੋਕ ਮਹੱਲਾ ਪੰਜਵਾਂ। ਤੈਂਦੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ। ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾਂ, ਪਾਂਵ ਸੁਹਾਵੇ ਜਾਂ ਤਉ ਧਿਰ ਜੁਲ ਦੇ। ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤਉ ਜਸ ਗਾਵੈ, ਜੀਓ ਪਿਆ ਤਉ ਸਰਨੀ ਪੌੜੀ ਮਿਲ ਨਾਰੀ ਸਤ।

ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤ ਆਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਸਾਵੀਆ ਸੋਭਾ ਬਣੀ ਸ਼ਿੰਗਾਰ ਖਸਮ ਜਾਂ ਰਾਵੀਆ ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ।

ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ ਪੰਜਵਾਂ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਇ ਨਾਨਕ ਜਿਤ ਆਹਰ ਜਗ ਉਦਰ ਹੈ ਵਿਰਲਾ ਬੂਜੈ ਕੋਈ ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆ ਅੰਦਰ ਜੀਉ ਸਭ ਕਿਛ ਜਾਣ ਲਾ ਸਭ ਕਿਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਦ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ

ਸਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵੱਖਰ ਇੱਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸਹੂ ਕੇ ਨਾਹੀ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਪੌੜੀ ਸਫਲੇ ਓ ਬਿਰਖ ਸੁਹਾਵੜਾ ਹਰ ਸਫਲੇ ਅਮਰਤਾ ਮਨ ਲੋਚੈ ਉਨ ਮਿਲਣ ਕਉ ਕਿਉ ਵੰਜੈ ਕਿਤਾ ਵਰਨਾ ਚਿਹਨਾ ਬਾਹਰਾ ਉਹ ਅਗਮ ਅਜਿੱਤਾ ਉਹ ਪਿਆਰਾ ਜੀ ਕਾ ਜੋ ਖੋਲੈ ਪਿਤਾ ਸੇਵਾ ਕਰੀ ਤਸਾੜੀਆ ਮੈਂ ਦੱਸਿਓ ਮਿੱਤਾ ਕੁਰਬਾਣੀ ਵੰਜਾਂ ਵਾਰਨੈ ਬਲੇ ਬਲ ਕੀਤਾ ਦੱਸਣ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੀ ਤਸਕਰ ਬੈਸਹਿ ਗਾਹੀ ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੀ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੀ ਦੁੱਖ ਕੋ ਮੋਹਲੀ ਲਾਏ ਸੰਗਕ ਸੰਗੀ ਬੈਸਤੀ ਤਬ ਪੂਛੈ ਧਰਮ ਰਾਏ ਪੌੜੀ ਆਪੇ ਹੀ ਵੱਡ ਪਰਵਾਰ ਆਪ ਇਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪ ਉਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿੱਥੈ ਤੂੰ ਉੱਠਾ ਧਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾ

ਜੋ ਨਰ ਪੀਰ ਨਿਵਾਜਿਆ ਤਿਨਾ ਅੰਚਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇ ਬਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੋ ਪਾਈ ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਈ ਅੰਤਰ ਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਈ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਈ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਈ ਜਨਮ ਮਰਨ ਭਉ ਕਟਿਓਨ ਫਿਰ ਜੋਨ ਨਾ ਪਾਈ ਅੰਧਕੂਪ ਤੇ ਕਾਢਿਅਨ ਲਾੜੇ ਆਪ ਫੜਾਈ ਨਾਨਕ ਬਖਸ਼ ਮਲਾਇਨ ਰੱਖੇ ਗਲ ਲਾਈ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਹੈ ਤਿਸ ਜਨ ਕੀਮ ਨਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਈ ਬਾਹਰ ਪੀ ਸੱਚ ਡਿਠੋ ਨਾਨਕ ਰਵਿਆ ਹਬ ਥਾਈ ਵਣ ਤ੍ਰਿਣ ਤ੍ਰੇ ਭਵਨ ਰੋਮ ਪੌੜੀ ਆਪੇ ਕੀ ਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇਕ ਆਪੇ ਬਹੁ ਪੱਤਿਆ

ਕਾਦਰ ਕਰੇ ਕਿਉਂ ਬੋਲ ਹੋਇ ਜੋ ਖੀਮਦੈ ਦੇ ਗੁਨਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪਣੀਮਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮਦੈ ਲਹਿਣੀ ਧਰਿਉਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀ।

ਫੇਰ ਪਲਟੀ ਐ ਝੁਲੈ ਸੋ ਛੱਤ ਨਿਰੰਜਣੀ ਮਲ ਤਖਤ ਬੈਠਾ ਗੁਰ ਹਟੀਐ ਕਰਹਿ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ ਖਰਚੇ ਦਿੱਤ ਖਸਮਦੀ ਆਪ ਕਹਿੰਦੀ ਖੈਰ ਦਬੱਟੀਐ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹੱਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਤੀਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਸੱਤੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਤੀਐ ਕੌਣ ਹਾਰੇ ਕਿਨ ਉਵੱਟੀਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੈ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸ ਕੱਲੈ ਹੋਏ ਜੰਗਾਲੀ ਦਰ ਦਰਵੇਸ਼ ਖਸਮਦੈ ਨਾਏ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਹਾਲੀ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸਹੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕੇ ਕਿਉਂ ਨਾਨਕ ਈਸਰ ਜਗਨਨਾਥ ਉਚਹਦੀ ਵੈਣ ਬਿਰਕਿਉਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਉਨ ਚੌਦਾਂ ਰਤਨ ਨਿਕਾਲੀਅਨ ਕਰ ਆਵਾ ਗੌਣ ਚਿਲਕਿਉਨ ਕੁਦਰਤ ਐਹ ਵੇਖਾਲੀਅਨ ਜਿਣ ਐਵਡ ਪਿੰਡ ਠਿਣਕਿਉਨ ਲਹਿਣੇ ਧਰਿਉਨ ਛਤਰ ਸਿਰ ਅਸਮਾਨ

ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਣਾਹੇ ਮਾਨਸਾ ਜਿਉ ਪਾਣੀ ਬੂਰ ਵਰਿਯ ਹੈ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ ਨੌ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ।

ਡੂੰਘਾ ਫੇਰ ਵਸਾਇਆ ਫੇਰ ਆਣ ਸਤਿਗੁਰ ਖਾ ਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਊ ਦਾ ਦੇ ਜੇ ਵਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਕੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ ਚੌਦਾਂ ਰਤਨ ਨਿਕਾਲਿਅਨ ਕੀਤੁਨ ਚਾਨਾਨ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿਚ ਧੂ ਆਧਾਰ ਸਾ ਚੜਿਆ ਰਹਿ ਪਾਣ ਸਤੋਂ ਖੇਤ ਜਮਾਯੂ ਸਤੋਂ ਸਾਵਾਣ ਨੇਤਰ ਸੋਈ ਤੇਰੀ ਐ ਘਿਓ ਮੈਦਾ ਖਾਣ ਚਾਰੇ ਕੁੰਨਾ ਸੁਜਿਓਸ ਮਨ ਮਹਿ ਸ਼ਬਦ ਪਰਵਾਣ ਆਵਾ ਗੁਣ ਨਿਵਾਰਿਓ ਕਰ ਨਦਰ ਨੀਸ਼ਾਨ ਔਤਰਿਆ ਅਵਤਾਰ ਲੈ ਸੋ ਪੁਰਖ ਸੋ ਜਾਣ ਚੱਖੜ ਵਾਉ ਨਾ ਡੋਲਈ ਪਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਸੱਤਰ ਸਿਰ

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰ।

ਸੋ ਰਨ ਮੈਂ ਜੂਜਹ ਬਿਨ ਦਾਗੇ ਭਗ ਜਾਈ। ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜਾਨੈ ਪਾਈ। ਕੋਠਰੇ ਮਹਿ ਕੋਠਰੇ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕਹੋ ਲੇਵ ਹੋ ਬਸਤ ਸਮਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਫਿਰ ਤਾਂ ਕਾ ਸੁਹਾਗ। ਜਿਹੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉਂ ਬ੍ਰਾਹਮਣ ਬਿਸਰ ਕਰੈ। ਜਾ ਕੈ ਪਾਏ ਜਗਤ ਸਭ ਲਾਗੈ ਸੋ ਕਿਉਂ ਪੰਡਿਤ ਹਰ ਨਾ ਕਹੈ। ਕਾਹੇ ਮੇਰੇ ਬ੍ਰਾਹਮਣ ਹਰ ਨਾ ਕਹੈ ਰਾਮ ਨਾ ਬੋਲੈ ਪਾਂਡੇ ਦੋਜਕ ਭਰੈ ਰਹਾਉ। ਆਪਣੀ ਊਚ ਨੀਚ ਕਰ ਭੋਜਨ ਹਠੇ ਕਰਮ ਕਰ ਉਦਰ ਭਰੈ। ਚੌਦਸ ਅਮਾਵਸ ਰਚ ਰਚ ਮੰਗੈ ਕਰ ਦੀਪਕ ਲੈ ਕੂਪ ਭਰੈ। ਤੂੰ ਬ੍ਰਾਹਮਣ ਮੈਂ ਕਾਂਸੀਕ ਜੁਲਹਾ ਮੋਹੇ ਤੋਹੇ ਬਰਾਬਰੀ ਕੈਸੇ ਕੈ ਬਨਹਿ। ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬ ਮਰਹਿ। ਤਰਵਰ ਏਕ ਅਨੰਤ ਡਾਰ ਸਾਖਾ ਪੋਹਪ ਪੱਥਰ ਰਸ ਭਰੀਆ ਇਹ ਅੰਮ੍ਰਿਤ ਕੀ ਬਾਣੀ ਹੈ ਰੇ ਤਿਨ ਹਰ ਪੂਰੈ ਕਰੀਆ। ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪਰਗਾਸਾ ਗੁਰਮੁਖ ਬਿਰਲੈ ਜਾਨੀ ਰਹਾਉ। ਪਵਰ ਏਕ ਪੋਹਪ ਰਸ ਬੀਦਾ ਬਾਰਾਂ ਲੇ ਉਰ ਧਰਿਆ ਸੋਰਾਂ ਮਦੇ ਪਵਨ ਚ ਘੋਰਿਆ ਆਕਾਸੇ ਫਰ ਫਰਿਆ ਸਹਿਜ ਸੁਨ ਇਕ ਬਿਰਵਾ ਉਪਜਿਆ।

ਲਾਲ ਦਮੋਦਰ ਭਗਤ ਬਛਲ ਭੈ ਹਾਰੀ ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ ਜੇ ਸਿਮਰਨ ਹੋਏ ਮੁਕਤ ਦੁਆਰ ਜਾਏ ਬੈਕੁੰਠ ਨਹੀਂ ਸੰਸਾਰ ਨਿਰਭਉ ਕਹਿ ਕਰ ਬਜਾਵਹਿ ਤੂਰ ਅਨਹਦ ਬਜਹਿ

ਮਾਰ ਕਾਮ ਕ੍ਰੋਧ ਬਿਖ ਕਾਢੀ ਲੈ ਮਾਰ ਜਿਹੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਰ ਗੁਰਪ੍ਰਸਾਦ।

ਤਹਾਉ ਗੋ ਚੰਦ ਸੂਰਜ ਦੁਇ ਸਮ ਕਰ ਰਾਖੋ ਬ੍ਰਹਮ ਜੋਤ ਮਿਲ ਜਾਓਗੋ ਤੀਰਥ ਦੇਖ ਨਾ ਜਲ ਮਹਿ ਪੈਸੋ ਜੀ ਜੰਤ ਨਾ ਸਤਾਵੋਗੋ ਅਠਸਠ ਤੀਰਥ ਗੁਰੂ ਦਿਖਾਏ ਘਟ ਹੀ ਭੀਤਰ ਨਾਓਗੋ ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨਾ ਕਹਾਓਗੋ ਨਾਮਾ ਕਹਿ ਚਿਤ ਹਰਿ ਸਿਉ ਰਾਤਾ ਸੁਨ ਸਮਾਦ ਸਮਾਓਗੋ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਮਨ ਕਹਾਂ ਤੇ ਆਇਆ ਰਾਮ ਕੋਈ ਨਾ ਕਿਸੇ ਹੀ ਕੇਰਾ ਜੈਸੇ ਤਰਵਰ ਪੰਖ ਬਸ

ਮਹਿਰ ਨ ਹੋਏ ਕੈਸੀ, ਜੋ ਪਾਰਸ ਹੈ ਨਾ ਪਰਸੈ, ਦੇਵ ਸੰਸੈ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚੋ ਮਿਲ ਲੂਟੇ ਰਹਾਉ, ਹਮ ਬਡ ਕਬ ਕਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ, ਕਹੁ ਰਵਿਦਾਸ ਸਭੈ ਨਹੀਂ ਸਮਝਸ, ਭੂਲ ਪਰ

ਸ਼ਬਦ ਅਨਾਹਦ ਬਾਣੀ ਤਹਿ ਚੰਦ ਨਾ ਸੂਰਜ ਪੌਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਤ ਸੀਜੈ ਅਮਰਤ ਰਸ ਗਗਨੰਤਰ ਭੀਜੈ

ਨਟ ਮਹੱਲਾ ਪੰਜਵਾਂ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੁਖਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਭਿਮਾਨ।

ਕੀਤਾ ਬਿਨ ਸਹਿ ਦੁੱਖ ਵਿਪਰੀਤਾ ਸਭ ਅਰਪੋ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਨ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਤ ਹੋਏ ਪਨੀਤ ਨਾਨਕ ਦਾਸ ਬਲ ਬਲ ਕੀਤ ਨਾਟ ਅਸ਼ਟਪਦੀਆਂ ਮਹੱਲਾ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਮੇਰੇ ਮਨ ਤਨ ਨਾਮ ਆਧਾਰੀ ਖਿਨ ਪਲ ਰਹਿ ਨਾ ਸਕੋਂ ਬਿਨ ਸੇਵਾ ਮੈਂ ਗੁਰਮਤ ਨਾਮ ਸੰਭਾਰੀ ਰਹਾਉ ਹਰ ਹਰ ਹਰ ਹਰ ਹਰ ਮਨ ਧਿਆਵਹੁ ਮੈਂ ਹਰ ਹਰ ਨਾਮ ਪਿਆਰੀ ਦੀਨ ਦਿਆਲ ਭਈ ਪ੍ਰਭ ਠਾਕੁਰ ਗੁਰ ਕੈ ਸ਼ਬਦ ਸੁਆਰੀ ਮਧਸੂਦਨ ਜਗਜੀਵਨ ਮਾਧੂ ਮੇਰੇ ਠਾਕੁਰ ਅਗਮ ਅਪਾਰੀ ਇਕ ਬਿਨੋ ਬੇਨਤੀ ਕਰੋ ਗੁਰ ਆਗੈ ਮੈਂ ਸਾਧੂ ਚਰਨ ਪਖਾਰੀ

ਹਰ ਅੰਮ੍ਰਿਤ ਸਰ ਨਾਵਾਰੇ, ਸਤਿਗੁਰ ਗਿਆਨ ਮੱਜਨ ਹੈ ਨੀਕੋ, ਮਿਲ ਕਲਮਲ ਪਾਪ ਉਤਾਰੇ ਰਹਾਉ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨ ਕੇ ਉਧਾਰੇ, ਪਰਸਨ ਪਰਸ ਭਏ ਕੁਬਜਾ ਕੋ, ਲੈ ਬੈਕੁੰਠ ਸਧਾਰੇ, ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਬੋਲਾਰੇ, ਮੇਰੇ ਠਾਕੁਰ ਕਹਿ ਮਨ ਭਾਏ ਭਾਵਨੀ।

ਵਿਚਾਰੀ ਸਤ ਸੰਗਤ ਮਿਲੈ ਤਾਂ ਦਿੜਤਾ ਆਵੈ ਹਰ ਰਾਮ ਨਾਮ ਨਿਸਤਾਰੀ ਜਬ ਲਗ ਜੀਉ ਪਿੰਡ ਹੈ ਸਾਬਤ ਤਬ ਲਗ ਕਿਸਨਾ ਸੰਹਾਰੀ ਜਬ ਘਰ ਮੰਦਰ ਆਗ ਲਗਾਨੀ ਕੱਢ ਕੂਪ ਕੱਢੈ ਪਨੇਹਾਰੀ ਸਾਕਤ ਸਿਉ ਮਨ ਮੇਲ ਨਾ ਕਰਿਓ ਜਿਨ ਹਰ ਹਰ ਨਾਮ ਵਿਸਾਰੀ ਸਾਕਤ ਬਚਨ ਬਿਸ਼ੂਆ ਜਿਉ ਦਸੀਐ ਤਜ ਸਾਕਤ ਪਰੈ ਪਰਾਰੀ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸੁਆਰੀ ਗੁਰ ਕੇ ਬਚਨ ਸਤ ਸਤ ਕਰ ਮਾਨੀ ਮੇਰੇ ਠਾਕੁਰ ਬਹੁਤ ਪਿਆਰੇ ਪੂਰਬ ਜਨਮ ਪਰਚੂਨ ਕਮਾਏ ਹਰ ਹਰ ਹਰ ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ।

0: ਅਮਰਦਾਸ ਲਾਗਾ
1: ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭ੍ਰਮ ਪਉ ਭਾਗਾ ਰਹਾਉ ਭੈ ਭਾਏ ਭਗਤ ਲਾਗੋ ਮੇਰਾ ਹੀ ਅਰਾ ਮਨ ਸੋਇਓ ਗੁਰਮਤ ਜਾਗਾ ਕਿਲ ਬਿਖ ਖੀਨ ਭਏ ਸ਼ਾਂਤ ਆਈ ਹਰ ਉਰ ਧਾਰਿਓ ਵਡ ਭਾਗਾ ਮਨਮੁਖ ਰੰਗ ਕਸੁੰਭ ਹੈ ਕਚੂਆ ਜਿਉ ਕੁਸੁਮ ਚਾਰ ਦਿਨ ਚਾਗਾ ਖਿਨ ਮਹਿ ਬਿਨ ਸਜਾਏ ਪ੍ਰਤਾਪੈ ਡੰਡ ਧਰਮ ਰਾਈ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜਿਉ ਰੰਗ ਮਜੀਤ ਬਹੁ ਲਾਗਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾਲ ਹੈ ਸੁਭਾਗਾ ਹਰ ਚਾਰਿਓ ਰੰਗ

ਟਹਿਲ ਹਰ ਸੁਖ ਸਾਰ ਅਵਰ ਟਹਿਲਾਂ ਝੂਠੀਆਂ ਨਿਤ ਕਰੈ ਜਮ ਸਿਰ ਮਾਰ ਰਹਾਉ ਜਿੰਨਾ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭਉਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵ ਉਹ ਸਾਧ ਕੇ ਤਜ ਲੋਭ ਮੋਹ ਬੇਕਾਰ ਸਭ ਤਜਹੋ ਦੂਜੀ ਆਸੜੀ ਰੱਖ ਆਸ ਇਕ ਨਿਰੰਕਾਰ ਇਕ ਭਰਮ ਭੂਲੇ ਸਾਕਤਾ ਬਿਨ ਗੁਰ ਅੰਧ ਅੰਧਾਰ ਤੁਰ ਹੋਵ ਨਾ ਸੋ ਹੋਇਆ ਕੋ ਨਾ ਮੇਟਣ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਧਨ ਧਨ ਤੇ ਜਨ ਨਾਨਕਾ ਜਿਨ ਹਰ ਨਾਮਾ ਉਰਧਾਰ ਮਾਲੀ ਗੌੜਾ ਮਹੱਲਾ ਪੰਜਵਾਂ ਰਾਮ ਨਾਮ ਕਉ ਨਮਸਕਾਰ ਜਾਸ ਜਪਤ ਹੋਵਤ ਉਧਾਰ ਰਹਾ।

ਜਾ ਕੈ ਸਿਮਰਨ ਨਿਧ ਨਿਧਾਨ, ਜਾ ਕੈ ਸਿਮਰਨ ਤਰੇ ਨਦਾਨ, ਪਤਤ ਪਾਵਨ ਨਾਮ ਹਰੀ, ਕੋਟ ਭਗਤ ਉਧਾਰ ਕਰੀ, ਹਰਦਾਸ ਦਾਸਾਂ ਦੀਨ ਸਰਨ, ਨਾਨਕ ਮਾਥਾ ਸੰਤ ਚਰਨ, ਮਾਲੀ ਗੌੜਾ ਮਹੱਲਾ ਪੰਜਵਾਂ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਰਹਾਉ ਬੂਢਤ ਕਉ ਜੈਸੇ ਬੇੜੀ ਮਿਲਤ, ਬੂਜਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਹੈ ਖੀਰ, ਜੈਸੇ ਰਣ ਮਹਿ ਸਖਾ ਭਰਾਤ, ਜੈਸੇ ਭੂਖੇ ਭੋਜਨ ਮਾਤ, ਜੈਸੇ ਕਿਰਖ ਹੈ ਬਰਸ ਮੇਗ, ਜੈਸੇ ਪਾਲਨ ਸਰਨ ਸੇਂਗ, ਗਰਣ ਮੁਖ ਨਹੀਂ ਸਰਪਤ ਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ, ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚੱਕੀ ਦਰਾਹੇ, ਬਹੁਤ ਉਪਮਾ ਥੋਰ ਕਹੀ, ਹਰ ਅਗਮ ਅਗਮ ਅਗਾਧ ਤੁਹੀ, ਊਚ ਮੂਚੋ ਬਹੁ ਅਪਾਰ, ਸਿਮਰਤ ਨਾਨਕ ਤਰੇ ਸਾਰ, ਮਾਲੀ ਗੌੜਾ ਮਹੱਲਾ ਪੰਜਵਾਂ, ਇਹੀ ਹਮਾਰੈ ਸਫਲ ਕਾਜ, ਆਪਣੇ ਦਾਸ ਕੋ ਲਿਹੋ ਨਿਵਾਜ, ਰਹਾਉ ਚਰਨ ਸੰਤ ਹੈ ਮਾਥ ਮੋਰ, ਨੈਣ ਦਰਸ ਪੇਖੋ ਨਿਸ ਭੋਰ, ਹਸਤ ਹਮਰੇ ਸੰਤ ਟਹਿਲ, ਪ੍ਰਾਣ ਮਨ ਧਨ ਸੰਤ ਬਹਿਲ, ਸੰਤ ਸੰਗ ਮੇਰੇ ਮਨ ਕੀ ਪ੍ਰੀਤ, ਸੰਤ ਗੁਣ ਬਸ ਹੈ ਮੇਰੇ ਚੀਤ, ਸੰਤ ਆ ਗਿਆ ਮਨ ਹੈ ਮੀਠ, ਮੇਰਾ ਕਮਲ ਬਿਗਸੈ ਸੰਤ ਡੀਕ, ਸੰਤ ਸੰਗ ਮੇਰਾ ਹੋਏ ਨਿਵਾਸ, ਸੰਤਨ ਕੀ ਮੋਹੇ ਬਹੁਤ ਪਿਆਸ।

ਧਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਝਾਰ ਮਾਲੀ ਗੌੜਾ ਮਹੱਲਾ ਪੰਜਵਾਂ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਉ ਸੁਨਤ ਜੀਉ ਜਾਸ ਨਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਸਗਲ ਨਿਧ ਹਰ ਹਰ ਹਰੇ ਮੁਨ ਜਨ ਤਾਂ ਕੀ ਸੇਵ ਕਰੇ ਜਾਂ ਕੈ ਘਰ ਸਗਲੇ ਸਮਾਹੇ ਤਿਸਤੇ ਬਿਰਥਾ ਕੋਏ ਨਾਹੇ ਜੀ ਜੰਤਰ ਕਰੇ ਪ੍ਰਿਤਪਾਲ ਸਦਾ ਸਦਾ ਸੇਵੋ ਕਿਰਪਾਲ ਸਦਾ ਧਰਮ ਜਾ ਕੈ ਦੀਵਾਨ ਬੇ ਮੁਹਤਾਜ ਨਹੀਂ ਕਿਸ਼ਕਾਨ ਸਭ ਕਿਛ ਕਰਨਾ ਆਪਣੇ ਆਪ ਰੇ ਮਨ ਮੇਰੇ ਤੂੰ ਤਾਂ ਕੋ ਜਾਪ ਸਾਧ ਸੰਗਤ ਕੋ ਹੋ ਬਲਿਹਾਰ ਜਾਸ ਮਿਲ ਹੋਵੇ ਉਧਾਰ।

ਬਾਦ ਧਨ ਧਨ ਓ ਰਾਮ ਮੇਨ ਬਾਜੈ ਮਧੁਰ ਮਧੁਰ ਧੁਨ ਅਨਹਤ ਗਾਜੈ ਰਹਾਉ ਤਨ ਤਨ ਮੇਘਾਰ ਮਾਵਲੀ ਤਨ ਤਨ ਕ੍ਰਿਸ਼ਨ ਓਢੈ ਕਾਮਲੀ ਤਨ ਤਨ ਤੂੰ ਮਾਤਾ ਦੇਵ ਕੀ ਜੇ ਗ੍ਰਹਿ ਰਮਈਆ ਕਵਲਾਪਤੀ ਤਨ ਤਨ ਬਨ ਖੰਡ ਬਿੰਦਰਾ ਬਨਾ ਜਹ ਖੇਲੈ ਸ੍ਰੀ ਨਾਰਾਇਣਾ ਬੇਨ ਬਜਾਵੈ ਗੋਧਨ ਚਰੈ।

ਨਾਮਤ ਆਇਆ ਤਿਨਕੋ ਸਦ ਮਿਲੇ ਬਾਬਾ ਮੈਂ ਕਰਮਹੀਨ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੂਲਾ ਮਨ ਮੇਰਾ ਰਹਾਉ ਸਾਧ ਕੀਤੇ ਦੁੱਖ ਪਰ ਫੋੜੇ ਪੂਰਬ ਲਿਖੇ ਮਾਏ ਸੁਖ ਥੋੜੇ ਦੁੱਖ ਅਗਲੇ।

ਆਹੀ ਤੇਤੀ ਰਸ ਰਸ ਚੋਗ ਚੁਗ ਹੈ ਨਿਤ ਫਸ ਹੈ ਸੂਟਸ ਮੂੜੇ ਕਮਨ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ

ਇੰਦ ਤਪੈ ਪੇਖਾਰੀ ਮਾਨੈ ਹੁਕਮ ਸੋਹੈ ਦਰ ਸਾਚੈ ਆਕੀ ਮਰਹਿ ਅਪਾਰੀ ਜੰਗਮ ਜੋਧ ਜਤੀ ਸੰਨਿਆਸੀ ਗੁਰਪੂਰੈ ਵਿਚਾਰੀ ਬਿਨ ਸੇਵਾ ਫਲ ਕਬਹੁ ਨ ਪਾਵਸ ਸੇਵਾ ਕਰਨੀ ਸਾਰੀ ਨਿਤਨਿਆ ਧਨ ਨਿ ਗੁਰਿਆ ਗੁਰ ਨਿਮਾਣਿਆ ਤੂੰ ਮਾਣ ਅੰਧ ਲੈ ਮਾਣ।

ਕਮ ਅਜਾਚੀ ਏਕੋ ਹਾਟ ਸਾਹੋ ਸਭਨਾ ਸਿਰ ਬਣਜਾਰੀ ਇੱਕ ਭਾਂਤੀ ਦੋਵੇਂ ਸਿਰੇ ਸਤਿਗੁਰੂ ਨਵੇੜੇ ਸੋ ਬੂਝੈ ਜਿਸ ਏਕ ਲਿਵ ਲਾਗੀ ਜਿਉਂ ਰਹਿ ਨੇ ਭਰਾਂਤੀ।

ਪੀਓ ਮਾਰੂ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਹ ਬਸਾਲ ਹੈ ਤਹ ਬੈਸਾ ਸਵਾਮੀ ਜਹ ਭੇਜ

ਬੁਰਾ ਭਲਾ ਕਿਛ ਆਪਸ ਤੇ ਜਾਣਿਆ, ਇਹ ਸਗਲ ਵਿਕਾਰਾ ਇਹੋ ਫਰਮਾਇਆ ਖਸਮ ਕਾ ਹੋਆ, ਵਰਤੈ ਇਹੋ ਸੰਸਾਰਾ ਇੰਦਰੀ ਧਾਤ ਸਬਲ ਕਹੀਅਤ ਹੈ, ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੈ ਸਭ ਕਰਤਾ, ਐਸਾ ਬੂਝੈ ਕੋਈ ਗੁਰ ਪ੍ਰਸਾਦੀ ਏਕ ਲਿਵ ਲਾਗੀ।

ਆ ਜਮਪੁਰ ਚੋਟਾਂ ਖਾਏ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਾਹੀ ਕੋਈ ਭਗਤ ਖਜ਼ਾਨਾ ਬਖਸ਼ਿਓਨ ਗੁਰਮੁਖਾਂ ਸੁਖ ਹੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲਹੋ ਸੇ ਵਿਰਲੇ ਸੰਸਾਰ ਤਿਨ ਮਿਲਿਆ ਮੁਖ ਉਜਲਾ ਜਪ ਨਾਮ ਮਰਾਰ ਬਾਬਾ ਸਾਚਾ ਸਾਹਿਬ ਦੇ ਸੰਭਾਲ ਸਤਿਗੁਰਿਆ।

ਭਾਰਤ ਭਗਤ ਜਨਾ ਉਦਰੇ ਨਾਮਾ ਜੈ ਦਿਓ ਕਬੀਰ ਤ੍ਰਿਲੋਚਨ ਸਭ ਦੁਖ ਗਏ ਚਮਰੇ ਗੁਰਮੁਖ ਨਾਮ ਲੱਗੇ ਸੇ ਉਦਰੇ ਸਭ ਕਿਲ ਵਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨਕੇ ਦੁਖ ਪਰ ਹਰੇ ਬੇਸਵਾ ਰਵਤ ਅਜਾਮਲ ਉਦਰਿਓ ਮੁਖ ਬੋਲੈ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕੋ ਆਪ ਅਨੁਗ੍ਰਹ ਕੀਆ ਹਰਿ ਅੰਗੀਕਾਰ ਕਰੇ ਸੇਵਕ ਪੈਜ ਰੱਖੈ ਮੇਰਾ ਗੋਵਿੰਦ ਸਰਨ ਪਰੇ ਉਦਰੇ ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਧ ਜਪਿਓ ਲਿਵਲਾਈ ਸਾਧਿਕ ਮੁਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਇੰਦਰਾਦਿਕ ਰਵਿਆ ਸਰਨ ਪਰੇ ਜਪਿਓ ਤੇ ਭਾਏ

ਮਨ ਲੈ ਗੁਰਮਤ ਹਰ ਪਤ ਪਾਈ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਡਾਈ ਜਿੱਥੈ ਅਵਕਟ ਗਲੀਆਂ ਭੀੜੀਆਂ ਤਿੱਥੈ ਹਰ ਹਰ ਮੁਕਤ ਕਰਾਈ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਈ ਮੇਰਾ ਮਾਤ ਪਿਤਾ ਸੁਤ ਬੰਦਪੋ ਮੈਂ ਹਰ ਬਿਨ ਅਵਰ ਨਾਮ ਆਈ ਰਹਾਉ ਮੈਂ

ਮਲਾਇ ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਈ ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਣ ਮਰ ਜਾਇ ਹੋਏ ਫਿਰ ਫਿਰ ਜੋਨ ਪਵਾਈ ਹੈ ਮਰ ਜੰਮਹਿ ਆਵੈ ਜਾਇ ਹੋਏ ਜਮ ਦਰ ਬੱਧੇ ਮਾਰੀ ਹੈ ਹਰ ਦਰਗਾਹ ਮਿਲੈ ਸਜਾਇ ਤੂੰ ਪ੍ਰਭ ਹਮ ਸਰਨਾਗਤੀ ਮੋਕੋ ਮੇਲ ਲੈ ਹੋ ਹਰ ਰਾਇ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਨਾਇ ਹਰ ਜੀਉ ਆਪ ਦਇਆਲ ਹੋਏ ਜਨ ਨਾ

ਆਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰਪੂਰੈ ਨਾਮ ਦਿਰੜਾਇਆ ਹਰ ਧੀਰਕ ਹਰ ਸਾਬਾਸ ਰਹਾਉ ਹਰ ਹਰ ਆਪ ਮਲਾਏ ਗੁਰ ਮੈਂ ਦੱਸੇ ਹਰ ਧਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁਠਾ ਖੋਲ ਦੇ ਮੁਖ

ਪ੍ਰਭ ਮੈਂ ਮਨ ਤਨ ਵੱਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਹਿਰਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀਆ ਹਰਿ ਉੱਤਮ ਪਦ ਨਿਰਵਾਣੀ ਗੁਰਮੁਖਾਂ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਢੰਡੋਲਿਆ ਕਿਉਂ ਪਾਈਐ ਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਪਾਣੀ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰਪੁਰਖੈ ਪੁਰਖ ਮਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ

0: ਪਸਾਉ
1: ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੈ ਜੀਉ ਨਵੇਂ ਸਿਦਰ ਸਰਵਹਿ ਅਪਵਿੱਤਰਾ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੋ ਪ੍ਰਸੰਨ ਹੋਵੇ ਮੇਰਾ ਸੁਆਮੀ ਹਰ ਸਿਮਰਤ ਮਨ ਲਹਿ ਜਾਵੇ ਜੀਉ ਮਾਇਆ ਮੋਹ ਭਿਖਮ ਹੈ ਭਾਰੀ ਕਿਉਂ ਤਰੀਐ ਦੁੱਤਰ ਸੰਸਾਰੀ ਸਤਿਗੁਰ ਬੋਹਿਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੈ ਜੀਉ।

ਪਿਆਰਾ ਹਰ ਭਾਵੈ ਹਰ ਥਾਈ ਪਾਵੈ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲ ਵਿਖ ਕਾਟੈ ਹਰ ਤੇਰੇ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਿਖਾਈ ਜੀਉ ਜਿਸਨੋ ਕਿਰਪਾ ਕਰੇ ਸੋ ਧਿਆਵੈ ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੈ ਗੁਰ ਪ੍ਰਸਾਦੀ ਹਰ ਰਸ ਆਵੈ ਜਪ ਹਰ ਹਰ ਪਾ

ਜਾਂ ਦਿਨ ਹਰ ਜਸ ਗਾਏ ਰਹਾਉ। ਪੁੱਤਰ ਕਲੱਤਰ ਗ੍ਰਹਿ ਦੇਖ ਪਸਾਰਾ, ਇਸ ਹੀ ਮਹਿ ਉਰਝਾਈ। ਮਾਇਆ ਮਦ ਚਾਖ ਭਏ ਉਦਮਾਤੀ, ਹਰ ਹਰ ਕਬਹੁ ਨਾ ਗਾਈ। ਇਹ ਬਿਧ ਖੋਜੀ ਬਹੁ ਪ੍ਰਕਾਰਾ, ਬਿਨ ਸੰਤਨ ਨਹੀਂ ਪਾਈ। ਤੁਮ ਦਾਤਾਰ ਵੱਡੇ ਪ੍ਰਭ ਸਮਰਥ, ਮੰਗਣ ਕਉ ਦਾਨ ਆਈ। ਤਿਆਗਿਓ ਸਗਲਾ ਮਾਨ ਮਹੱਤਾ, ਦਾਸ ਰੀਣ ਸਰਨਾਈ। ਕਹੋ ਨਾਨਕ ਹਰ ਮਿਲ ਭਏ ਇੱਕ।

ਗੁਣ ਭ੍ਰਮ ਛੂਟਾ ਜੋ ਪ੍ਰਭ ਭਏ ਸਹਾਈ ਮਾਰੂ ਮਹੱਲਾ ਪੰਜਵਾਂ ਅੰਤਰ ਜਾਮੀ ਸਭ ਬਿਦ ਜਾਣੈ ਤਿਸ ਤੇ ਕਹਾਂ ਦੁਲਾਰਿਓ ਹਸਤ ਪਾਮ ਚਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਵਸਾਰਿਓ ਲੂਣ ਖਾਏ ਕਰਹਿ ਹਰਾਮ ਖੋਰੀ ਟੇਖਤ ਨੈਣ ਵਿਦਾਰਿਓ ਰਹਾਓ ਅਸਾਧ ਰੋਗ ਉਪਜਿਓ ਤਨ ਭੀਤਰ।

ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਾਣ ਸੁਖਦਾਤਾ ਜੀ ਸੁਖਦਾਤਾ ਤੁਮ ਕਾਹੇ ਬਸਾਰਿਓ ਅਗਿਆਨਥ ਹੋ ਚਾ ਮਦ ਚਾਖ ਹੋਏ ਤੁਮ ਬਾਵਰ ਦਲਭ ਜਨਮ ਅਕਾਰਥ ਰੇ ਨਰ ਐਸੀ ਕਰਹਿ ਅਯਾਨਥ ਤਜ ਸਾਰੰਗ ਤਾਰ ਭ੍ਰਮ ਤੂੰ ਭੂਲਾ ਮੋਹ ਲਪਟਿਓ ਦਾਸੀ ਸੰਗ ਸਾਨਥ ਰਹਾਉ ਧਰਨੀ ਤਰ ਤਿਆਗ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਤ ਹੋ ਕਟ ਕਰਮ ਕਰਹਿ ਅਗਿਆਨੀ ਮਨ ਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰ ਮਾਨਿਆ ਜੋ ਬਿਨ ਸਤ ਸੋ ਨਿਹ ਚਲ ਜਾਨਥ ਪਰ ਕੀ ਕਹੋ ਆਪਣੀ ਕਰ ਪਕਰੀ ਐਸੇ ਭੂਲ ਭੁਲਾਨਥ ਖਤਰੀ

ਪੰਜਵਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਫਨ ਪੋ ਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨਾ।

ਦਿਸਤਾਨਾ ਬ੍ਰਹਮਚਾਰ ਬ੍ਰਹਮਚਾਜ ਕੀਨਾ ਹਿਰਦੈ ਭਇਆ ਗੁਮਾਨਾ ਸੰਨਿਆਸੀ ਹੋਏ ਕੈ ਤੀਰਥ ਭ੍ਰਮਿਓ ਉਸ ਮਹਿ ਕ੍ਰੋਧ ਬਿਗਾਨਾ ਕੂੰਗਰ ਬਾਂਧ ਭਏ ਰਾਮ।

ਪ੍ਰਾਤ ਤੇ ਗੁਹਜੀ ਤਾਂ ਕੈ ਨਿਕਟ ਨਾ ਹੋਈ ਖਲੀਆ ਹੋਏ ਅਵਧੂਤ ਬੈਠੇ ਲਾਏ ਤਾਰੀ ਜੋਗੀ ਜਤੀ ਪੰਡਤ ਬੀਚਾਰੀ ਗ੍ਰਹਿ ਮੜੀ ਮਸਾਣੀ।

ਸਾਰ ਹੋਸ਼ੇ ਅਮਰ ਜੁਗ ਜੁਗ ਜੀਉ ਰਹਾਉ। ਨਾਮ ਇਕ ਰਸ ਰੰਗ ਨਾਮਾ ਨਾਮ ਲਾਗੀ ਲੀਓ। ਮੀਤ ਸਾਜਨ ਸਖਾ ਬੰਦਪ ਹਰ ਏਕ ਨਾਨਕ ਕੀਓ। ਮਾਰੂ ਮਹੱਲਾ ਪੰਜਵਾਂ ਪ੍ਰਿਤਪਾਲ ਮਾਤਾ।

ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਜੋਗ ਵਜੋਗ ਧੁਰੋਂ ਹੀ ਹੁਆ ਪੰਚ ਧਾਤ ਕਰ ਪੁਤਲਾ ਕੀਆ ਸਾਹਿ ਕੈ ਫੁਰਮਾਇੜੈ ਜੀ ਦੇਹੀ ਵਿੱਚ ਜੀਉ ਆਏ ਪਿਆ ਜਿੱਥੈ ਅਗਨ ਭਖੈ ਪੜਹਾਰੀ ਊਰਦ ਮੁਖ ਮਹਾ ਗੁਬਾਰੀ ਸਾਸ ਸਾਸ ਸੰਭਾਲੇ ਸੋਈ ਉਤੈ ਖਸਮ ਛਡਾਏ।

ਭੈਣੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੀ ਕੀਤਾ ਜਿਸੋ ਹੋਵੈ ਪਾਪਾ ਮਲੋ ਧੋਵੈ ਸੋ ਸਿਮਰੋ ਪ੍ਰਧਾਨ ਹੀ ਘਟ ਘਟੇ ਵਾਸੀ ਸਰਬ ਨਿਵਾਸੀ ਅਸਥਿਰ ਜਾ ਕਾ ਥਾਨ ਹੀ ਆਵੈ ਨਾ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾਮ ਹੀ ਭਗਤ ਜਨਾ ਕਾ ਰਾਖਣ ਹਾਰਾ ਸੰਤ ਜੀਵੈ ਜਪ ਪ੍ਰਾਨ ਅਧਾਰਾ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਕੁਰਬਾਨ ਹੀ।

ਬਢਾਈ ਜਿਹੇ ਨਾਲ ਜਸ ਕਿਰਪਾ ਨਿਦਗਾਯੂ ਤਾਂ ਕਹੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ ਮਾਰੂ ਮਹੱਲਾ ਨੌਵਾਂ ਅਬ ਮੈਂ ਕਹਾਂ ਕਰੋ ਰੀ ਮਾਈ ਸਗਲ ਜਨਮ ਬਿਥਿਅਨ ਸਿਉ ਖੋਇਆ ਸਿਮਰਿਓ ਨਾਹੀ ਕਨਾਈ ਰਹਾਉ ਕਾਲ ਪਾਸ ਜਬ ਗਰਭ ਹਮੇਲੀ ਤੇਹ ਸੁਧ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮਹਿ।

ਜਾਣਾ ਗੁਰਮਤੀ ਦਦ ਮਤੀਐ ਅੰਮ੍ਰਿਤ ਪਾਈਐ ਨਾਮ ਨਿਧਾਨਾ ਮਨਮੁਖ ਤਤ ਨਾ ਜਾਣਨੀ ਪਸ਼ੂ ਮਾਹੇ ਸਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਗੁਰ ਕੈ ਸ਼ਬਦੇ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੁਲ ਉਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ।

ਆਸਮੁੰਦ ਮਝਾਰ ਕੰਦੀ ਦਿਸ ਨਾ ਆਵੇ ਨਾ ਉਰਵਾਰ ਨਾ ਪਾਰ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਪਾਤਾ ਮਹਾਜਾਲ ਗੁਰ ਪ੍ਰਸਾਦੀ ਉਬਰੇ ਸੱਚਾ ਨਾਮ ਸੰਭਾਲ ਰਹਾਉ ਸਤਿਗੁਰੂ ਹੈ ਬੋਹਿਥਾ ਸ਼ਬਦ ਲੰਘਾਵਣ ਹਾਰ ਤਿੱਥੈ ਪਵਣ ਨਾ ਪਾਵਕੋ

ਸੱਚੇ ਸਿਉ ਲਿਵ ਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਲਾਈ ਗੁਰਮਤੀ ਸਹਿਜ ਉਪਜੈ ਸੱਚੇ ਰਹਿ ਸਮਾਏ ਸੱਪ ਪਿੜਾਈ ਪਾਈਐ ਵਿਖੇ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸਨੋ ਦੀਜੈ ਦੋਸ਼ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ਼ ਮਾਗਰ ਮਛ ਫਹਾਈਐ

ਧੰਦੈ ਧਾਵਤ ਜਗ ਬਹਦਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਸਾਰਿਆ ਮਨ ਮੁਖ ਮੁਗਧ ਗਵਾਰ।

ਛੈ ਸੁਖ ਨਹੀਂ ਗਾਡੇ ਲਾਦੇ ਸ਼ਾਰ ਵਿਛੜਿਆ ਮੇਲਾ ਨਹੀਂ ਦੁਖ ਘਣੋ ਜਮ ਦੁਆਰ ਅੱਗੇ ਕਿਆ ਜਾਣਾ ਨਾਹੀਂ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ

ਦੇਖ ਮੁਖਤ ਮਾਨ ਤਨ ਖੜੀ ਗੁਰਮੁਖ ਆਖੀ ਦੇਖ ਤੁਧ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਸੇਖ ਭੂਖ ਪਿਆਸੋ ਜੇ

ਸੱਚ ਕਾਰ ਕਮਾਈਐ ਵਿਚੜਿਆ ਕਉ ਮੇਲ ਲਏ ਗੁਰ ਕਉ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਫੀਕੀ ਮਨ ਤਨ ਤੇਰਾ ਤੂੰ ਪ੍ਰਭੂ ਸੱਚ ਧੀਰਕ ਤੁਰਕੀ ਸੱਚੈ ਬੈਸਣ ਉੱਠਣਾ ਸੱਚ ਭੋਜਨ ਭਾਖਿਆ ਕਿਤ ਸੱਚੈ ਬਿਤੋ ਸੱਚਾ ਸੱਚਾ ਰਸ ਚਾਖਿਆ ਸੱਚੈ ਘਰ ਸੱਚੈ ਰੱਖੀ ਗੁਰ ਬਚਨ ਸੁਭਾਖਿਆ ਮਨਮੁਖ ਕਉ ਆਲਸ ਘਣੋ ਫਾਥੇ ਉਜਾੜੀ ਫਾਥਾ ਚੁਗੈ ਨਿਤ ਚੋਗੜੀ ਲਗ ਬੰਧ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨਿਜ ਤਾੜੀ ਅਨਹਤ

ਲਾਲਹਿ ਗਾਰਬ ਛੋਡਿਆ ਗੁਰ ਕੈ ਪੈ ਸਹਿਜ ਸੁਭਾਈ ਲਾਲਹਿ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ।

ਸੁਆਇਆ ਜੀਉ ਪਿੰਡ ਸਭ ਤਿਸਦਾ ਸਾਹੁ ਤਿਨਹਿ ਵਿੱਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੈ ਮਰ ਵਿੱਚੋਂ ਆਪ ਗਵਾਇ ਬੰਧਨ ਟੂਟੈ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਈ।

ਹੁਕਮ ਨਾ ਬੂਜੈ ਪਸ਼ੂਆ ਮਾਹੇ ਸਮਾਨਾ ਹਾਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ।

ਬਾਹਰ ਨੇ ਪਰਾਂਤੀ ਤਾਂ ਜਮ ਕਰੇ ਖੁਆਰੀ ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿੱਚੋ ਆਪ ਗਵਾਈ ਸਾਧਨ ਭੋਜਨ ਕੀ ਆਸ ਨਾ ਕਰੇ ਅਚਿੰਤ ਮਿਲੈ ਸੋ ਪਾਈ ਬਕੈ ਨਾ ਬੋਲੈ ਖਿਮਾ ਧਨ ਸੰਗ।

ਉਹ ਹਉ ਮੈਂ ਕਰ ਭੂਲੇ ਮੇਰੀ ਮੇਰੀ ਕਰਤੇ ਸੀਨ ਖਰੇ ਤਨ ਧਨ ਬਿਨ ਸਹਿ ਸਹਿ ਸਹਿ ਸਹਿਸਾ ਫਿਰ ਪਛਤਾਵੈ ਮੁਖ ਧੂਰ ਪਰੇ ਬਿਰਧ ਪਿਆ ਜੋ ਬਨ ਤਨ ਖਿਸਿਆ ਕਪ ਕੰਠ ਬਰੂ ਦੋ ਲੈ ਲੋਹ ਨੀਰ ਧਰੇ ਚਰਨ ਰਹੇ ਕਰ ਕੰਪਣ ਲਾਗੇ ਸਾਕਤ ਰਾਮ ਨਾ ਹਿਰਦੈ ਹਰੇ ਸੁਰਤ ਗਈ ਕਾਲੀ ਹੂੰ ਧੌਲੇ ਕਿਸੈ ਨ ਭਾਵੈ ਰੱਖਿਓ ਘਰੇ ਬਿਸਰਤ ਨਾਮ ਐਸੇ ਦੁਖ ਲਾਗੈ ਜਮ ਮਾਰ ਸਮਾਰੇ ਨਰਕ ਖਰੇ ਪੂਰਬ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕਉ ਦੋਸ ਧਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਖੁਸ਼ੀ ਖੁਆਰ ਭਏ ਰਸ ਭੋਗਣ ਫੋਕ

ਜਾਂ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਪਰਮ ਭਰਪੂਰੇ ਤੇ ਜਗ ਮੈਂ ਗੁਰ ਗੋਬਿੰਦ ਹਰੇ ਹਰ ਸਿਮਰੋ ਗੁਰ ਬਚਨ ਸੰਭਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੈ ਨਾਨਕ ਤਿਨ ਜਨ

ਕੀਤੀ। ਇੱਕ ਭੋਰੀ ਨਦਰ ਨਿਹਾਲ ਰਹਾਉ, ਪੇਈੜੈ ਡੁਹਾਗਣੀ ਸਹੁਰੜੈ ਕਿਉਂ ਜਾਉ। ਮੈਂ ਗਲ ਔਗਣ ਮੁੱਠੜੀ ਬਿਨ ਪਿਰ ਝੂਰ ਮਰਾਉ, ਪੇਈੜੈ ਪਿਰ ਸੰਮਲਾਂ ਸਹੁਰੜੈ ਘਰ ਵਾਸ। ਸੁਖ ਸੰਬੰਧ ਸੁਹਾਗਣੀ ਪਿਰ ਪਾਇਆ ਗੁਣਤਾਸ, ਲੇਪ ਨਿਹਾਲੀ ਪੱਟ ਕੀ ਕਾਪੜੇ ਅੰਗ ਬਣਾਏ। ਪਿਰ ਮੁੱਤੀ ਡੁਹਾਗਣੀ ਤਿੰਨ ਦੁਖੀ ਰਹਿਣ ਵਿਹਾਏ, ਕਿੱਤੀ ਚੱਖੋਂ ਸਾਡੜੇ ਕਿੱਤੀ ਵੇਸ ਕਰੇਉ। ਪਿਰ ਬਿਨ ਜੋਬਨ ਬਾਦ ਗਯਮ ਵਾਂਡੀ ਚੂਰੇ ਦੀ ਚੂਰੇ।

ਪਹਿਲਾ ਨਾ ਭੈਣਾ ਭਰਜਾਈਆਂ ਨਾ ਸੇ ਸੱਸੜੀਆਂ ਸੱਚਾ ਸਾਕ ਨਾ ਟੁੱਟਈ ਗੁਰ ਮੇਲੇ ਸਹੀਆਂ ਬਲਿਹਾਰੀ ਗੁਰ ਆਪਣੀ ਸਦ ਬਲਿਹਾਰੈ ਜਾਉ ਗੁਰ ਬਿਨ ਏਤਾ ਭਵ ਥੱਕੀ ਗੁਰ ਪਿਰ ਮੇਲੇ।

ਕੀਤੀ ਚੰਗੀਆਂ ਜਿਤ ਸੱਚੇ ਸਿਉ ਨੇਹ ਸਾ ਧਨ ਕੰਤ ਪਛਾਣਿਆ ਸੁਖ ਸੁੱਤੀ ਨਿਸਡੇਹ ਪੱਤਣ ਕੂਕੇ ਪਾਤਣੀ ਵੰਜੋ ਧਰੁਕ ਵਲਾੜ ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ ਹਿਕਨੀ ਲੱਦਿਆ ਹਿਕ ਲੱਦ ਗਏ।

ਵੇਦ ਸੰਭਾਲਹਿ ਵਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲ ਝਰੈ ਇਹੋ ਸੰਸਾਰ ਸਹਿ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਅਤ ਰਾਜੇ ਕਹਾਂ ਸਬਾਏ ਦੋਹੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲੱਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ।

ਵੀਰਾ ਸਤ ਸਤ ਵਰਤੈ ਗਹਿਰ ਗੰਭੀਰਾ ਸੱਚਾ ਸਾਹਿਬ ਸੱਚ ਪਰਖੈ ਸਾਚੈ ਹੁਕਮ ਚਲਾਈ ਹੈ ਸਤ ਸੰਤੋਖੀ ਸਤਗੁਰ ਪੂਰਾ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਸਾਚੀ ਦਰਗਾਹ ਸਾਚ

ਟੀਚਰ ਅਵਰ ਨ ਦੂਜਾ ਭਾਈ ਹੈ ਜਿਸਕੇ ਚਾਕਰ ਤਿਸਕੀ ਸੇਵਾ ਸ਼ਬਦ ਪਤੀਜੈ ਅਲਖ ਅਪੇਵਾ ਭਗਤਾਂ ਕਾ ਗੁਣ

ਭੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਓ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਹੈ ਇਕ ਨਾਂਗੇ ਭੂਖੇ ਭਵਹਿ ਭਵਾਏ ਇਕ ਹੱਠ ਕਰ ਮਰਹਿ ਨਾ ਕੀਮਤ ਪਾਏ ਗਾਤੇ ਅਵਗਤ ਕੀ ਸਾਰ ਨਾ ਜਾਣੈ ਬੂਜੈ ਸ਼ਬਦ ਕਮਾਈ ਹੈ ਇਕ ਤੀਰਥ ਨਾਵਹਿ ਅੰਨ ਨਾ ਖਾਵਹਿ ਇਕ ਅਗਨ ਜਲਾਵਹਿ ਦੇਖ ਪਾਵਹਿ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਤ ਬਿਧ ਪਾਰ ਲੰਘਾਈ ਹੈ ਗੁਰਮਤ ਛੋਡਹਿ ਉਜੜ ਜਾਈ ਮਨਮੁਖ ਰਾਮ ਨਾ ਜਪੈ ਅਵਾਈ ਪਚ ਪਚ ਬੂਢਹਿ ਕੂੜ ਕਮਾਵਹਿ ਕੂੜ ਕਾਲ ਬਹਿਰਾਈ ਹੈ ਹੁਕਮੇ ਆਵੈ ਹੁਕਮੇ ਜਾਵੈ ਬੂਜੈ ਹੁਕਮ ਸੋ ਸਾਚ ਸਮਾਵੈ ਨਾਨਕ ਸਾਚ ਮਿਲੈ ਮਨ ਭਾਵੈ ਗੁਰਮੁਖ ਕਾਰ ਕਮਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਿਨੇ ਆਪੇ ਆਪ ਉਪਾਏ ਪਛਾਤਾ।

0: ਤਿਨਹਿ ਵਰਤਾਈ,
1: ਜਿਉਂ ਤਿਸ ਭਾਣਾ ਤਿਵੈ ਚਲਾਈ।
0: ਤਿਸਹਿ ਸ਼ਰੀਕ ਨਾ ਦੀਸੈ ਕੋਈ, ਆਪੇ ਅਪਰੇ ਅਪਾਰਾਹੀ। ਗੁਪਤੇ ਬੂਝੋ ਜੁਗ ਚਤਵਾਰੀ, ਘਟ ਘਟ ਵਰਤੈ ਉਦਰ ਮਝਾਰੀ। ਜੁਗ ਜੁਗ ਏਕਾ ਏਕੀ ਵਰਤੈ, ਕੋਈ ਬੂਝੈ ਗੁਰ ਵਿਚਾਰਾਹੀ। ਬਿੰਦ ਰਕਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ। ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾਹੀ। ਗਰਭ ਕੁੰਡਲ ਮਹਿ ਉਰਦ ਧਿਆਨੀ, ਆਪੇ ਜਾਣੈ ਅੰਤਰ ਜਾਮੀ। ਸਾਸ ਸਾਸ ਸਚ ਨਾਮ ਸੰਭਾਲੇ, ਅੰਤਰ ਉਦਰ ਮਝਾਰਾਹੀ। ਚਾਰ ਪਦਾਰਥ ਲੈ ਜਾਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਏਕ ਵਸਾਰੇ ਤਾਂ ਪਿੜ ਹਾਰੇ, ਅੰਧ ਲੈ ਨਾਮ ਵਸਾਰਾਹੀ। ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੂਹ ਬਾਲ ਰੰਗੀਲਾ। ਜਿਸ ਕਾ ਸਾਸੋ ਤਿਨਹੀ ਲੀਆ, ਭੂਲਾ ਰੋਵਣ ਹਾਰਾਹੀ। ਪਰ ਜੋਬਨ ਮਰ ਜਾਏ ਕੇ ਕੀਜੈ, ਮੇਰਾ ਮੇਰਾ ਕਰ ਰੋ ਬੀਜੈ।

ਉਰੜੈ ਕਰ ਵਾਸ ਨ ਪਾਈ ਪੇਈੜੈ ਸਿਰ ਮਾਰਾਹੀ ਖਾਜੈ ਪੈਂਜੈ ਰਲੀ ਕਰੀਜੈ ਬਿਨ ਅਬ ਭਗਤੀ ਬਾਦ ਮਰੀਜੈ।

ਨਰਕ ਸਾਕਤ ਪੋਗਾਈਐ ਜੈਸਾ ਕੀਚੈ ਤੈ ਸੋ ਪਾਈਐ ਸਤਿਗੁਰ ਬਾਝੋਂ ਮੁਕਤ ਨਾ ਹੋਈ ਕਿਰਤ ਬਾਂਧਾ ਗ੍ਰਸ ਦੀਨਾਹੀ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜਿਉ ਪੀੜੀ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀ ਨਾਹੀ ਮੀਤ ਸਖੇ ਕੇਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ।

ਨੇੜ ਨਾ ਆਵੇ ਮਨ ਸੋ ਪ੍ਰਭ ਅਪਰਿ ਅਪਾਰਾਹੀ ਗੁਰ ਤੇ ਭੂਲੇ ਆਵੋ ਜਾਵੋ ਜਨਮ ਮਰਹੋ ਪੁਨ ਪਾਪ ਕਮਾਵੋ ਸਾਕਤ ਮੂੜ ਅਚੇਤ ਨਾ ਚੇਤਹਿ ਦੁਖ ਲਾਗੈ ਤਾਂ ਰਾਮ ਪੁਕਾਰਾਹੀ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੈ ਦੀਏ ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ ਸਹੁ ਆਪਣਾ ਕੀਆ ਕਰਾਰਾਹੀ ਹਉਮੈ ਮਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇਆ ਮੇਰੀ ਮੇਰੀ ਕਰਤ ਕਿਆ ਲੇ ਚਾਲੀ ਬਿਖਲਾ ਦੇ ਸ਼ਾਰ ਬਿਕਾਰਾਹੀ ਹਰ ਕੀ ਭਗਤ ਕਰਹੋ ਜਨ ਭਾਈ ਅਕਥ ਕਥੋ ਮਨ ਮਨਹਿ ਸਮਾਈ ਉਠ ਚਲਤਾ ਠਾਕ ਰੱਖੋ ਘਰ ਆਪਣੈ ਦੁਖ ਕਾਟੇ ਕਾਟਣ ਹਾਰਾਹੀ ਹਰ ਗੁਰਪੂਰੇ ਕੀ ਓਟ ਪਰਾਤੀ ਗੁਰਮੁਖ ਹਰ ਲੇਵ ਗੁਰਮੁਖ ਜਾਤੀ ਨਾਨਕ ਰਾਮ ਨਾਮ ਮਾਤੇ ਉੱਤਮ।

ਵਿਚਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚਾ ਵੱਖਰ ਜਿਸ ਤਨ ਪੱਲੈ ਸ਼ਬਦ ਸੱਚੈ ਉਹ ਮਾਹੀ ਕਾਚੀ ਸੌਦੀ ਟੋਟਾ ਆਵੇ ਗੁਰਮੁਖ ਵਣਜ ਕਰੇ ਪ੍ਰਭ ਪਾਵੇ ਪੂੰਜੀ ਸਾਬਤ ਰਾਸ ਸਲਾਮਤ ਚੂਕਾ ਜਮਕਾ ਫਾਹੀ ਸਭ ਕੋ ਬੋਲੈ ਆਪਣ ਭਾਣੈ ਮਨਮੁਖ ਦੂਜੈ ਬੋਲ ਨਾ ਜਾਣੈ ਅੰਧਲੇ ਕੀ ਮਤ ਅੰਧਲੀ ਬੋਲੀ ਆਏ ਗਿਆ ਦੁਖ ਤਾਹੀ ਦੁਖ ਮਹਿ ਜਨਮੈ ਦੁਖ ਮਹਿ ਮਰਨਾ ਦੁਖ ਨਾ ਮਿਟੈ ਬਿਨ ਗੁਰ ਕੀ ਸਰਨਾ ਦੁਖੀ ਉਪਜੈ ਦੁਖੀ ਬਿਨ ਸੈ ਕਿਆ ਲੈ ਆਇਆ ਕਿਆ ਲੈ ਜਾਹੀ ਸੱਚੀ ਕਰਨੀ ਗੁਰ ਕੀ ਸਿਰਕਾਰਾ ਆਵਣ ਜਾਣ ਨਹੀਂ ਜਮ ਧਾਰਾ ਦਾਲ ਛੋੜ।

ਨਾਮ ਨਾਮ ਘਟ ਅੰਤਰ ਪੂਜਾ ਅਵਰਨਾ ਦੂਜਾ ਕਾਹਾ ਹੇ ਓੜਨਾ ਕਥਨ ਹੈ ਸਿਫਤ ਸਜਾਈ ਜਿਉ ਤੁਦ ਭਾਵ ਹੈ ਰਹਿ ਰਜਾਈ ਦਰਗਾਹ ਪੈਂਦੇ ਜਾਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੇ ਕਿਆ ਕਹੀਐ ਗੁਣ ਕਥਹਿ ਕਨੇਰੇ ਅੰਤ ਨਾ ਪਾਵ ਹੈ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤ ਰੱਖ ਹੋ ਤੂੰ ਸਿਰ ਸ਼ਾਹ ਪਾਤਸ਼ਾਹ ਹੇ ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜੇ ਅੰਦਰ।

ਲੀ ਵੈ ਵਸਤ ਸੰਭਾਲੇ ਬਜਰ ਕਪਾਟ ਜੜੇ ਜੜ ਜਾਣੈ ਗੁਰ ਸ਼ਬਦੀ ਖੋਲਾਂ ਏਂਦਾ ਭੀਤਰ ਕੋਟ ਗੁਫਾ ਘਰ ਜਾਈ।

ਆਇਂਦਾ ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਦ ਗੋਰਖ ਨਾ ਮਾਸ਼ਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਇਂਦਾ ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਦੇਉ ਨਾ ਦੇਵਰਾ ਗਊ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਇਂਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਈਅਤ ਰਾਉ ਨਾ ਹਉਮੈ ਦੁਨੀਆ ਨਾ ਕੋ ਕਹਿਣ ਕਹਾਇਂਦਾ ਭਾਉ ਨਾ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰਕਤੀ ਆਪੇ ਸਾਹੁ ਆਪੇ ਵਣਜਾਰਾ ਸਾਚੇ ਇਹੋ ਭਾਏਂਦਾ ਵੇਦ ਕਤੇਬ ਨਾ ਸਿਮਰਤ ਸਾਸਤ

ਗੁਰ ਸ਼ਬਦ ਸੁਣਾਇਆ, ਕਰ ਕਰ ਦੇਖੈ ਹੁਕਮ ਸੁਭਾਇਆ, ਖੰਡ ਬ੍ਰਹਿਮੰਡ ਪਾਤਾਲ ਅਰੰਭੇ, ਗੁਪਤ ਹੋ ਪ੍ਰਗਟੀ ਆਏਂਦਾ, ਤਾਕਾ ਅੰਤ ਨ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸਾਚ ਰਤੇ ਬਿਸ

ਆਪੇ ਬਿਗਸਰ ਧਿਆਏਂਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰਾ ਸਤਿਗੁਰ ਮਿਲੈ ਤਾਂ ਪੂਰਾ ਪਾਈਐ।

ਤੁਮ ਸੋ ਦਰਗਾਹ ਪੈਂਜੈ ਸਾਚ ਮਲਾਈ ਸਮਾਇਂਦਾ ਹੁਕਮੇ ਜੁਗ ਛੱਤੀ ਗੋਦਾਰੀ ਹੁਕਮੇ ਸਿੱਧ ਸਾਧਕ ਵਿਚਾਰੀ ਆਪ ਨਾਥ ਲੱਥੀ ਸਭ ਜਾਕੀ ਬਖਸ਼ੇ ਮੁਕਤ ਕਰਾਇਂਦਾ ਕਾਇਆ ਕੋਟ ਗੜੈ ਮਹਿਰਾਜਾ ਨੇਬ ਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਾਹੀ ਘਰ ਵਾਸਾ ਲੱਭ ਪਾਪ ਪਛਤਾਇਂਦਾ ਸਤ ਸੰਤੋਖ ਨਗਰ ਮਹਿਕਾਰੀ

ਜੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲ ਇਹੋ ਧਨ ਕੀਆ ਆਤਮ ਰਾਮ ਪਾਏ ਸੁਖ ਤੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਟ ਘਟ ਜਾਣਿਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤ ਭਾਏ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੇਣ ਰਸਾਲ ਵਜਾਇਆ ਬੇਣ ਰਸਾਲ ਵਜਾਵੈ ਸੋਈ ਜਾਕੀ ਤ੍ਰੇ ਭਵਨ ਸੋਜੀ ਹੋਈ ਨਾਨਕ ਬੂਝੋ ਇਹ ਬਿਦ ਗੁਰਮਤ ਹਰ ਰਾਮ ਨਾਮ ਲਿਵਲਾਇਆ ਐਸੇ ਜਨ ਬਿਰਲੇ ਸੰਸਾਰੇ ਗੁਰ ਸ਼ਬਦ ਵਿਚਾਰ ਹੈ ਰਹਿ ਨਿਰਾਰੀ ਆਪ ਤਰਹਿ ਸੰਗਤ ਕੁਲ ਤਾਰਹਿ ਇਨ ਸਫਲ ਜਨਮ ਜਗ ਆਇਆ ਘਰ ਦਰ ਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਝੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤਰ ਦਾ ਸਹਾਕ ਦੀਵੇ ਦੋਏ ਸਾਖੀ ਸੇਵਕ ਪੰਚ ਨਾਹੀ ਬਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹਿ ਤਖਤੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਦਿ ਜਗਾਦੀ ਹੈ ਪੀ ਹੋਸੀ ਸਹਿਸਾ ਭਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ।

ਚੋਹਰੇ ਜਨ ਭਾਈ ਸਤਿਗੁਰ ਸੇਵ ਰਹੋ ਸਰਨਾਈ ਤਸਕਰ ਚੋਰ ਨਾ ਲਾਗੈ ਤਾਂ ਕਉ ਧੁਨ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਿਰਾਨਮ ਰਾਜਾ ਤੂੰ ਆਪ ਸਵਾਰ ਹੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰਿ ਅਸਥਿਰ ਤਾਨ ਸੁਹਾਇਆ।

ਆਇਆ ਗੁਰਮੁਖ ਬੂਜੈ ਸ਼ਬਦ ਪਤੀਜੈ ਉਸਤਤ ਨਿੰਦਾ ਕਿਸ ਕੀ ਕੀਜੈ ਚੀਨੋ ਆਪ ਜਪੋ ਜਗਦੀਸਰ ਹਰ ਜਗਨਨਾਥ ਮਨ ਪਾਇਆ ਜੋ ਬ੍ਰਹਮੰਡ ਖੰਡ ਸੋ ਜਾਣੁ ਗੁਰਮੁਖ ਬੂਜੋ ਸ਼ਬਦ ਪਛਾਣੁ ਘਟ ਘਟ ਭੋਗੇ ਭੋਗਣ ਹਾਰਾ ਰਹਿ ਅਤੀਤ ਸੁਬਾਇਆ ਗੁਰਮਤ ਬੋਲੋ ਹਰ ਜਸ ਸੂਚਾ ਗੁਰਮਤ ਆਖੀ ਦੇਖੋ ਉੱਚਾ ਸਰਵਣੀ ਨਾਮ ਸੁਣੈ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ।

ਸਾਚੇ ਭਾਵੈ ਤਿਸ ਵਡਿਆਏ, ਕੌਣ ਸੋ ਦੂਜਾ ਤਿਸ ਸਮਝਾਏ। ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਪਾਇਆ। ਵਾਚਹਿ ਪੁਸਤਕ ਵੇਦ ਪੁਰਾਨਾ, ਇਕ ਬਹਿ ਸੁਨਹਿ ਸੁਨਾਵਹਿ ਕਾਨਾ। ਅਜਗਰ ਕਪਟ ਕਹੋ ਕਿਉਂ ਖੁੱਲੈ, ਬਿਨ ਸਤਗੁਰ ਤਤ ਨਾ ਪਾਇਆ। ਕਰਹਿ ਵਿਭੂਤ ਲਗਾਵਹਿ ਭਸਮੈ, ਅੰਤਰ ਕ੍ਰੋਧ ਚੰਡਾਲ ਸੋ ਹਉਮੈ। ਪਾਖੰਡ ਕੀਨੇ ਜੋਗ ਨਾ ਪਾਈਐ, ਬਿਨ ਸਤਗੁਰ ਅਲਖ ਨਾ ਪਾਇਆ। ਤੀਰਥ ਵਰਤ ਨੇਮ ਕਰਹਿ ਉਦਿਆਨਾ, ਜਤ ਸਤ ਸੰਜਮ ਕਥਹਿ ਗਿਆਨਾ। ਰਾਮ ਨਾਮ ਬਿਨ ਕਿਉ ਸੁਖ ਪਾਈਐ, ਬਿਨ ਸਤਗੁਰ ਭਰਮ ਨਾ ਜਾਇਆ। ਨਿਉਲੀ ਕਰਮ ਪੁਯੰਗਮ ਭਾਠੀ, ਰੇਚਕ ਕੁੰਭਕ ਪੂਰਕ ਮਨਹਾਠੀ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸੋ, ਗੁਰ ਸ਼ਬਦ ਮਹਾਰਸ ਪਾਇਆ। ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ। ਨਾਨਕ ਆਤਮ ਰਾਮ ਸਬਾਇਆ, ਗੁਰ ਸਤਗੁਰ ਅਲਖ ਲਖਾਇਆ। ਮਾਰੂ ਸੋਲੇ ਮਹੱਲਾ ਤੀਜਾ, ਇਕ ਓਅੰਕਾਰ ਸਤਗੁਰ ਪ੍ਰਸਾਦ। ਹੁਕਮੀ ਸਹਿਜੇ ਸ੍ਰਿਸ਼ਟ ਉਪਾਈ।

ਲਾਈ। ਜੇ ਸੋ ਧੋਵੈ ਤਾਂ ਮੈਲ ਨਾ ਜਾਈ, ਸ਼ਬਦ ਧੋਪੈ ਤਾਂ ਹੱਛੀ ਹੋਵੈ, ਫਿਰ ਮੈਲੀ ਮੂਲ ਨਾ ਹੋਈ। ਏ ਪੰਚ ਦੂਤ ਕਾਇਆ ਸੰਘਾਰਹਿ, ਮਰ ਮਰ ਜੰਮਹਿ ਸ਼ਬਦ ਨਾ ਵਿਚਾਰਹਿ, ਅੰਤਰ ਮਾਇਆ ਮੋਹ ਗੁਬਾਰਾ, ਜਿਉ ਸੁਪਨੈ ਸੁਧ ਨਾ ਹੋਈ। ਏ ਇਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਗੁਰ ਆਏ ਮਿਲਿਆ ਵਡ ਭਾਗੇ, ਅੰਤਰ ਸਾਚ ਰਵਹਿ ਰੰਗ ਰਾਤੀ, ਸਹਿਜ ਸਮਾਵੈ ਸੋਈ। ਗੁਰ ਕੀ ਚਾਲ ਗੁਰੂ ਤੇ ਜਾਪੈ, ਪੂਰਾ ਸੇਵਕ ਸ਼ਬਦ ਸੰਜਾਪੈ, ਸੱਚਾ ਸ਼ਬਦ ਰਵੈ ਕਟ ਅੰਤਰ, ਰਸਨਾ ਰਸ ਚਾਖੈ ਸੱਚ ਸੋਈ। ਹੈ ਹਉਮੈ ਮਾਰੇ ਸ਼ਬਦ ਨਿਵਾਰੀ, ਹਰ ਕਾ ਨਾਮ ਰੱਖੈ ਉਰ ਧਾਰੀ, ਏਕ ਸੁਬਿਨ ਹੋ ਹੋਰ ਨਾ ਜਾਣਾ, ਸਹਿਜੇ ਹੋਏ ਸੋ ਹੋਈ। ਹੈ ਬਿਨ ਸਤਗੁਰ ਸਹਿਜ ਕਿਨੈ ਨਹੀਂ ਪਾਇਆ, ਗੁਰਮੁਖ ਬੂਜੈ ਸੱਚ ਸਮਾਇਆ, ਸੱਚਾ ਸੇਵ ਸ਼ਬਦ ਸੱਚ ਰਾਤੀ, ਹਉਮੈ ਸ਼ਬਦੇ ਖੋਈ। ਹੈ ਆਪੇ ਗੁਣਦਾਤਾ ਬੀਚਾਰੀ, ਗੁਰਮੁਖ ਦੇਵੈ ਪੱਕੀ ਸਾਰੀ, ਨਾਨਕ ਨਾਮ ਸਮਾਵੈ ਸਾਚੈ, ਸਾਚੇ ਤੇ ਪਤ ਹੋਈ। ਹੈ ਮਾਰੂ ਮਹੱਲਾ ਤੀਜਾ, ਜਗ ਜੀਵਨ ਸਾਚਾ ਏਕੋ ਦਾਤਾ, ਗੁਰ ਸੇਵਾ ਤੇ ਸ਼ਬਦ ਪਛਾਤਾ, ਏਕੋ ਅਮਰ ਏਕਾ ਪਤਸ਼ਾਹੀ, ਜੁਗ ਜੁਗ ਸਿਰਕਾਰ ਬਣਾਈ। ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ, ਆਪੇ ਆਏ ਮਿਲਿਆ ਸੁਖਦਾਤਾ, ਰਸਨਾ ਸ਼ਬਦ ਰਤੀ ਗੁਣ ਗਾਵੈ।

ਸਲਾਈ ਗੁਰਮੁਖ ਲਿਵ ਸਾਖੀ ਸਹਿਜ ਸਮਾਈ ਆਪੇ ਮੇਲੈ ਆਪੇ ਕਰ ਵੇਖੈ ਬਿਨ ਸਤਿਗੁਰ ਬੂਝ ਨਾ ਪਾਈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੋਹੇ ਸੋਏ ਰਹੇ ਅਪਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨਾ ਜਾਈ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੈ ਉਰ ਧਾਰੇ ਸਤਿਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਹੈ ਦੂਜੈ ਭਾਏ ਫਿਰੈ ਦੇਵਾਨੀ ਮਾਇਆ ਮੋਹੇ ਦੁਖ ਮਾਹੇ ਸਮਾਨੀ ਬਹੁਤੇ ਭੇਖ ਕਰੈ ਨਹਿ ਪਾਏ ਬਿਨ ਸਤਿਗੁਰ ਸੁਖ ਨਾ ਪਾਈ ਹੈ ਕਿਸਨੋ ਕਹੀਐ ਜਾਂ ਆਪ ਕਰਾਏ ਜਿਤ ਭਾਵੈ ਤਿਤ ਰਾਹੇ ਚਲਾਏ ਆਪੇ ਮਿਹਰਵਾਨ ਸੁਖਦਾਤਾ ਜੋ ਭਾਵ

ਦੇਗਾ। ਆਪੇ ਬਖਸ਼ ਲਹਿ ਸੁਖ ਪਾਏ, ਸਦ ਹੀ ਨਾਮ ਨਿਵਾਸੀ। ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ, ਹਰ ਸਾਚੇ ਸੇਤੀ ਵਣਜ ਵਾਪਾਰਾ।

ਕੰਮ ਦੀਜੈ ਗੁਰਮੁਖ ਹੋਐ ਸੋ ਪਤ ਪਾਏ ਇਕਤ ਨਾਮ ਨਵਾਸੀ ਅੰਤਰ ਹਰ ਧਨ ਸਮਝ ਨਾ ਹੋਈ ਗੁਰ

ਕਿਆ ਸੂਤੇ, ਆਪਣਾ ਘਰ ਨਾ ਸੰਭਾਲੈ ਅੰਤ ਵਗੂਤੇ, ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ, ਦੁਖੇ ਦੁਖ ਨਿਵਾਸੀ, ਆਪੇ ਕਰਤੈ ਕਾਰ ਕਰਾਈ, ਆਪੇ ਗੁਰਮੁਖ ਦੇ ਬੁਝਾਈ, ਨਾਨਕ ਨਾਮ ਰੱਤੇ ਮਨ

ਕਮ ਕਾਲ ਘੜੀ ਮੋਹਤ ਨਿਹਾਲੀ ਅਨ ਦਿਨ ਹਾਰ ਜਾਸੀ ਜੈ ਅੰਤਰ ਲੋਭ ਕਰੈ ਨਹੀਂ ਬੂਜੈ ਸ੍ਰੀ ਉਪਰ ਜਮ ਕਾਲ ਨਾ ਸੂਜੈ ਐਥੈ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀ ਜੈ ਜੋ ਸਚ ਲਾਗੇ ਤਿਨ ਸਾਚੀ ਸੋਏ ਦੂਜੈ ਲਾਗੇ ਮਨ ਮੁਖ ਰੋਏ ਦੋਹਾਂ ਸਿਰਿਆਂ ਕਾ ਖਸਮ ਹੈ ਆਪੇ ਆਪੇ ਗੁਣ ਮਹਿ ਭੀਜੈ ਗੁਰ ਕੈ ਸ਼ਬਦ ਸਦਾ ਜਨ ਸੋਹੈ ਨਾਮ ਰਸਾਇਣ ਇਹੋ ਮਨ ਮੋਹੈ ਮਾਇਆ ਮੋਹ ਮੈਲ ਪਤੰਗ ਨਾ ਲਾਗੈ ਗੁਰਮਤੀ ਹਰ ਨਾਮ ਭੀਜੈ ਸਭਨਾ ਵਿਚ ਵਰਤੈ ਇਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉ ਮੈਂ ਮਾਰ ਸਦਾ ਸੁਖ ਪਾਇਆ ਨਾ ਏ ਸਾਕੈ ਅੰਮ੍ਰਿਤ ਪੀਜੈ ਕਿਲ ਬਿਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਕਿਛ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਮਾਇਆ ਅਗਨ ਜਲੈ ਸੰਸਾਰੀ ਗੁਰਮੁਖ ਨਿਵਾਰੈ ਸ਼ਬਦ ਵਿਚਾਰੀ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਇੰਦਰ ਇੰਦਰਾਸਨ ਬੈਠੇ ਜਮ ਕਾ ਭਉ ਪਾਵਹਿ ਜਮ ਨਾ ਛੋਡੈ ਬਹੁ ਕਰਮ ਕਮਾਵਹਿ ਸਤਿਗੁਰ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਮਨ ਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ

ਭੰਡਾਰੀ ਹੈ ਆਪੇ ਵੇਖੈ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸਨਾ।

ਹੈ ਕਹਿ ਤੇਰੀ ਬਿਨ ਸ਼ਬਦੈ ਚੁੱਕੈ ਨਹੀਂ ਫੇਰੀ ਸਾਚ ਸਲਾਹੇ ਸਾਚ ਸਮਾਵੈ ਜਿਨ ਗੁਰਮੁਖ ਏਕੋ ਜਾਤਾ ਈ ਜਿਸ

ਤੀਜਾ ਆਪੇ ਕਰਤਾ ਸਭ ਜਿਸ ਕਰਨਾ ਜੀ ਜੰਤ ਸਭ ਤੇਰੀ ਸਰਨਾ ਆਪੇ ਗੁਪਤ ਵਰਤੈ ਸਭ ਅੰਤਰ ਗੁਰ ਕੈ ਸ਼ਬਦ ਪਛਾਤਾ ਹੀ ਹਰ ਕੇ ਭਗਤ ਭਰੇ ਭੰਡਾਰਾ ਆਪੇ ਬਖਸ਼ੇ ਸ਼ਬਦ ਵਿਚਾਰਾ ਜੋ ਤੁਧ ਭਾਵੈ ਸੋਈ ਕਰਸਹਿ ਸੱਚੇ ਸਿਉ ਮਨ ਰਾਤਾਈ ਆਪੇ ਹੀਰਾ ਰਤਨ ਅਮੋਲੋ ਆਪੇ ਨਦਨੀ ਤੋਲੇ ਤੋਲੋ ਜੀ ਜੰਤ ਸਭ ਸਰਨ ਤੁਮਾਰੀ ਕਰ ਕਿਰਪਾ ਆਪ ਪਛਾਤਾਈ ਜਿਸਨੂੰ ਨਦਰ ਹੋਵੇ ਤੁਰ ਤੇਰੀ ਮਰੈ ਨ ਜੰਮੈ ਚੂਕੈ ਫੇਰੀ ਸਾਚੇ ਗੁਣ ਗਾਵੈ ਦਿਨ ਰਾਤੀ ਜੁਗ ਜੁਗ ਏਕੋ ਜਾਤਾਈ ਮਾਇਆ ਮੋਹੇ ਸਭ ਜਗਤਿ ਉਪਾਇਆ ਬ੍ਰਹਮਾ ਵਿਸ਼ਨ ਦੇਵ ਸੁਭਾਇਆ ਜੋ ਤੁਧ ਭਾਣੇ ਸੇ ਨਾਮ ਲਾਗੇ

ਜੈ ਰਾਖਾ ਹੀ ਮਨ ਤਨ ਮੈਲਾ ਵਿੱਚ ਜੋਤ ਅਪਾਰਾ ਗੁਰਮਤ ਬੂਜੈ ਕਰ ਵਿਚਾਰਾ ਹਉਮੈ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾ ਹੀ

ਬਣਾਈ, ਸੱਚੀ ਭਗਤੀ ਆਪੇ ਲਾਈ, ਸਾਚੀ ਬਾਣੀ ਸਦਾ ਗੁਣ ਗਾਵੇ, ਇਸ ਜਨਮੈ ਕਾਲਾ ਹਾਹੀ, ਗੁਰਮੁਖ ਵਣਜ ਕਰਹਿ ਪਰ ਆਪ ਪਛਾਣੈ, ਏਕਸ ਬਿਨ ਕੋ ਅਵਰ ਨਾ ਜਾਣੈ, ਸੱਚਾ ਸਾਹੁ ਸੱਚੇ ਵਣਜਾਰੀ, ਪੂੰਜੀ ਨਾਮ ਵਸਾਹਾਹੀ, ਆਪੇ ਸਾਜੇ ਸਿਰਟ ਅਪਾਈ, ਵਿਰਲੇ ਕਹੋ ਗੁਰ ਸ਼ਬਦ ਬੁਝਾਈ, ਸਤਿਗੁਰ ਸੇਵਹਿ ਸੇ ਜਨ ਸਾਚੀ, ਕਾਤੇ ਜਮ ਕਾ ਪਾਹੀ, ਭੰਨੈ ਘੜੇ ਸਵਾਰੇ ਸਾਜੀ, ਮਾਇਆ ਮੋਹੇ ਦੂਜੈ ਜੰਤ ਪਾਜੀ, ਮਨਮੁਖ ਫਿਰਹਿ ਸਦਾ ਅੰਧ ਕਮਾਵਹਿ, ਜਮ ਕਾ ਜੇਵੜਾ ਗਲ ਪਾਹੀ, ਆਪੇ ਬਖਸ਼ੇ ਗੁਰ ਸੇਵਾ ਲਾਈ।

ਤੀਜਾ ਸਤਿਗੁਰ ਸੇਵਨ ਸੇ ਵਡਭਾਗੀ ਅਨ ਦਿਨ ਸਾਚ ਨਾਮ ਨਿਵਲਾਗੀ ਸਦਾ ਸੁਖਦਾਤਾ ਰਵਿਆ ਘਟ ਅੰਤਰ ਸ਼ਬਦ ਸੱਚੈ ਉਹ ਮਾਹਾਈ ਨਦਰ ਕਰੇ ਤਾਂ ਗੁਰੂ ਮਲਾਈ ਹਰ ਕਾ ਨਾਮ ਮਨ ਵਸਾਈ।

ਹੁਕਮੇ ਕੱਢਦਾ ਸਹਾਹੇ ਗੁਰਮੁਖ ਸਾਚੈ ਕੀਆ ਅਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਹੋਵੇ ਸੋ ਸਚ ਬੂਝੈ ਸ਼ਬਦ ਸਚੈ ਸੁਖ ਤਾਹਾਈ ਗੁਰਮੁਖ ਜਾਤਾ ਕਰਮ ਵਿਧਾਤਾ ਜੁਗ ਚਾਰੇ ਗੁਰ ਸ਼ਬਦ ਪਛਾਤਾ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸਮਾਹਾਈ ਗੁਰਮੁਖ ਨਾਮ ਸ਼ਬਦ ਸਲਾਹੀ ਅਗਮ ਅਗੋਚਰ ਵੇ ਪਰਵਾਹੀ ਏਕ ਨਾਮ ਜੁਗ ਚਾਰ ਉਧਾਰੀ ਸ਼ਬਦੇ ਨਾਮ ਵਸਾਹਾਈ ਗੁਰਮੁਖ ਸ਼ਾਂਤ ਸਦਾ ਸੁਖ ਪਾਈ ਗੁਰਮੁਖ ਹਿਰਦੈ ਨਾਮ ਵਸਾਈ ਗੁਰਮੁਖ ਹੋਵੈ ਸੋ ਨਾਮ ਬੂਝੈ ਕਾਟੇ ਦੁਰਮਤ ਫਾਹਾਈ ਗੁਰਮੁਖ ਉਪਜੈ ਸਾਚ ਸਮਾਵੈ ਨਾ ਮਰ ਜੰਮੈ ਨਾ ਜੂਨੀ ਪਾਵੈ ਗੁਰਮੁਖ ਸਦਾ ਰਹਿ ਰੰਗ ਰਾਤੀ ਅਨ ਦਿਨ ਲੈਂਦੇ ਲਾਹਾਈ ਗੁਰਮੁਖ ਭਗਤ

ਦਾ ਸ਼ਬਦ ਸੁਣਾਈ। ਅਨ ਦਿਨ ਭਗਤ ਕਰਹੋ ਲਿਵਲਾਈ, ਹਰ ਗੁਣ ਗਾਵਹਿ ਸਦ ਹੀ ਨਿਰਮਲ, ਨਿਰਮਲ ਗੁਣ ਪਾਤਸ਼ਾਹੀ। ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲਾ ਬੂਜੈ ਕੋਈ। ਨਾਨਕ ਜਨ ਨਾਮ

ਪਾਈ ਕੂਟ ਮਧੇ ਕਿਸੈ ਬੁਝਾਈ ਗੁਰ ਕੈ ਸ਼ਬਦ ਰਤੀ ਰੰਗ ਲਾਈ ਹਰ ਸਲਾਹੈ ਸਦਾ ਸੁਖਦਾਤਾ ਹਰ ਬਖਸ਼ੇ ਭਗਤ ਸਲਾਹਾਈ ਸਤਿਗੁਰ ਸੇਵਹਿ ਸੇ ਜਨ ਸਾਚੀ ਜੋ ਮਰ ਜੰਮਹਿ ਕਾਚਨ ਕਾਚੀ ਅਗਮ ਅਗੋਚਰ ਵੀ ਪਰਵਾਹ ਭਗਤ ਵਛਲ ਆਥਾਹਾਈ ਸਤਿਗੁਰ ਪੂਰਾ ਸਾਚ ਦਰੜਾਈ ਸੱਚੈ ਸ਼ਬਦ ਸਦਾ ਗੁਣ ਗਾਈ ਗੁਣਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਹਾਈ ਸਦਾ ਹਦੂਰ ਗੁਰਮੁਖ ਜਾਪੈ ਸ਼ਬਦੇ ਸੇਵੈ ਸੋ ਜਨ ਧਰਾਪੈ ਅਨਦਿਨ ਸੇਵਹਿ ਸੱਚੀ ਬਾਣੀ ਸ਼ਬਦ ਸੱਚੈ ਓ ਮਾਹਾਈ ਅਗਿਆਨੀ ਅੰਧਾ ਬਹੁ ਕਰਮ ਦਰੜਾਈ ਮਨ ਹਥ ਕਰਮ ਫਿਰ ਜੋਨੀ ਪਾਈ ਵਿਖਿਆ ਕਾਰਨ ਲਭ ਲੋਭ ਕਮਾਵੈ ਦੁਰਮਤ ਕਾ ਦੁਰਾਹੀ ਪੂਰਾ ਸਤਿਗੁਰ ਭਗਤ ਦਿਰੜਾਈ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਈ ਮਨ ਤਨ ਹਰ ਰਵਿਆ ਕਟ ਅੰਤਰ ਮਨ ਭੀਨੈ ਭਗਤ ਸਲਾਹਾਈ ਮੇਰਾ ਪ੍ਰਭ ਸਾਚਾ ਅਸੁਰ ਸੰਘਾਰਨ ਗੁਰ ਕੈ ਸ਼ਬਦ ਭਗਤ ਨਿਸਤਾਰਨ।

ਕਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇਹੀ ਮਾਹਾਈ ਵਾਜੈ ਪੌਣ ਤੈ ਆਪ ਵਜਾਈ ਸਿਵ ਸ਼ਕਤੀ ਦੇਹੀ ਮਹਿ ਪਾਈ ਗੁਰ ਪ੍ਰਸਾਦੀ ਉਲਟੀ ਹੋਵੈ ਗਿਆਨ ਰਤਨ।

ਨਿਸ਼ਾਨ ਹੈ। ਕਮਲ ਬਿਗਸੈ ਬੁੱਧ ਤਾਹਾਈ, ਆਪਣੀ ਗਹਿਣ ਗਾਤ ਆਪੇ ਜਾਣੈ। ਹੋਰ ਲੋਕ ਸੁਣ ਸੁਣ ਆਖ ਵਖਾਣੈ, ਗਿਆਨੀ ਹੋਵੈ ਸੋ ਗੁਰਮੁਖ ਬੂਜੈ। ਸਾਚੀ ਸਿਫਤ ਸਲਾਹਾਈ, ਦੇਹੀ ਅੰਦਰ ਵਸਤੇ ਅਪਾਰਾ, ਆਪੇ ਕਪਟ ਖਲਾਵਣ ਹਾਰਾ। ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤ੍ਰਿਸ਼ਨਾ ਅਗਨ ਬੁਝਾਹਾ।

ਆਹੀ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਹਨ ਦਿਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘਟ ਅੰਤਰ ਸੋ ਘਟ ਨਿਰਮਲ ਤਾਹੀ ਸੇਵਕ ਸੇਵ ਹੈ ਸ਼ਬਦ ਸਲਾਹ ਹੈ ਸਦਾ ਰੰਗ ਰਾਤੇ ਹਰ ਗੁਣ ਗਾਵ ਹੈ ਆਪੇ ਬਖਸ਼ੇ ਸ਼ਬਦ ਮਲਾਈ ਪਰਮਲ ਵਾਸ ਮਨ ਤਾਹੀ ਸ਼ਬਦੇ ਕਥ ਕਥੇ ਸਲਾਹੀ ਮੇਰੇ ਪ੍ਰਭ ਸਾਚੇ ਵੇ ਪਰਵਾਹੀ ਆਪੇ ਗੁਣਦਾਤਾ ਸ਼ਬਦ ਮਲਾਏ ਸ਼ਬਦੈ ਕਾ ਰਸ ਤਾਹੀ ਮਨਮੁਖ ਭੂਲਾ ਠਹੁਰ ਨਾ ਪਾਈ ਜੋ ਧੁਰ ਲਿਖਿਆ ਸੋ ਕਰਮ ਕਮਾਈ ਵਿਖਿਆ ਰਾਤੇ ਵਿਖਿਆ ਖੋਜੈ ਮਰ ਜਨਮੈ ਦੁਖ ਤਾਹੀ ਆਪੇ ਆਪ ਸਲਾਹੀ ਤੇਰੇ ਗੁਣ ਪ੍ਰਭ ਤੁਝੀ ਮਾਹੀ।

ਹੀ ਹਰ ਪਾਇਆ ਹਰ ਜਪ ਜਾਪ ਸਮਾਹਾਈ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ

ਤੇ ਬੈਰਾਗੀ ਨਿਜ ਕਰ ਵਾਸਾ ਪਾਏਂਦਾ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਸੱਚੇ ਸ਼ਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਂਦਾ ਗੁਰਮੁਖ ਮਨ ਨਿਰਮਲ ਸਤ ਸਰਨਾਵੇ ਮੈਲ ਨ ਲਾਗੈ ਸੱਚ ਸਮਾਵੇ ਸੱਚੋ ਸੱਚ ਕਮਾਵੇ ਸਦ ਹੀ ਸੱਚੀ ਭਗਤ ਦਿਰੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਦ ਹੀ ਸੱਚ ਕਹਿ ਦਿਨ ਰਾਤੀ ਅਵਰਾਂ ਸੱਚ ਕਹਾਏਂਦਾ ਗੁਰਮੁਖ ਸੱਚੀ ਉੱਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵ ਹੈ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਏਂਦਾ ਗੁਰਮੁਖ ਹੋਵੈ ਸੋ ਸੋਝੀ ਪਾਏ ਹਉ ਮੈਂ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉੱਤਮ ਉੱਚੀ ਦਰ ਸੱਚੈ ਹਰ ਗੁਣ ਗਾਏਂਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦੁਆਰ ਭਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏਂਦਾ ਗੁਰਮੁਖ ਹੋਵੈ ਮਨ ਖੋਜ ਸੁਣਾਏ ਸੱਚੈ ਨਾਮ ਸਦਾ ਨਿਭਲਾਏ ਜੋ ਤਿਸ ਭਾਵੈ ਸੋਈ ਕਰਸੀ ਜੋ ਸੱਚੇ ਮਨ ਭਾਏਂਦਾ ਜਾਂ ਤਿਸ ਭਾਵੈ ਸਤਿਗੁਰੂ ਮਲਾਈ ਜਾਂ ਤਿਸ ਭਾਵੈ ਤਾਂ ਮਨ ਵਸਾਈ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੇ ਮਨ ਵਸਾਏਂਦਾ ਮਨ ਹੱਥ ਕਰਮ ਕਰੇ ਸੋ ਸੀਜੈ ਬਹੁਤੇ ਭੇਖ ਕਰੇ ਨਹੀਂ ਭੀਜੈ ਵਿਖਿਆ ਰਾਤੇ ਦੁੱਖ ਕਮਾਵੈ ਦੁੱਖੇ ਦੁੱਖ ਸਮਾਏਂਦਾ ਗੁਰਮੁਖ ਹੋਵੈ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਝੀ ਪਾਏ ਮਰਨ ਜੀਵਨ ਜੋ ਸਮ ਕਰ ਜਾਣੈ ਸੋ ਮੇਰੇ ਪ੍ਰਭ ਭਾਏਂਦਾ ਗੁਰਮੁਖ ਮਰਹਿ ਸੋ ਹੈ ਪਰਵਾਨ ਆਵਣ ਜਾਣਾ ਸ਼ਬਦ ਪਛਾਣ ਮਰੈ ਨਾ ਜੰਮੈ ਨਾ ਦੁੱਖ ਪਾਏ ਮਨ ਹੀ ਮਨਹਿ ਸਮਾਏਂਦਾ ਸੇਵਡ ਭਾਗੀ ਜਿਨੀ ਸਤਿਗੁਰ ਪਾਇਆ ਹਉ ਮੈਂ ਵਿੱਚੋ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਲ ਨਾ ਲਾਗੈ ਦਰ ਸੱਚੈ ਸੋਭਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੈ ਥਾਪਿ ਉਥਾਪੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ ਸੱਚ ਸੁਣ ਲੇਖੈ ਪਾਏਂਦਾ ਗੁਰਮੁਖ ਸੱਚੋ ਸੱਚ ਕਮਾਵੈ

ਸਦਾ ਜਿਸ ਵਿੱਚ ਰਵਿਆ ਸ਼ਬਦ ਅਪਾਰਾ ਗੁਰਮੁਖ ਗਾਵੈ ਸਦਾ ਗੁਣ ਸਾਚੀ ਮਿਲ ਪ੍ਰੀਤਮ ਸੁਖ ਪਾਏਂਦਾ ਕਾਇਆ ਹਰ ਮੰਦਰ ਹਰ ਆਪ ਸਵਾਰੀ ਤਿਸ ਵਿੱਚ ਹਰ ਜੀਓ ਵਸੈ ਮਰਾਰੀ ਗੁਰ ਕੈ ਸ਼ਬਦ ਬਣਜਨ ਵਾਪਾਰੀ

ਠੰਡਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਧੋਵੈ ਸ਼ਬਦ ਵਿਚਾਰੀ ਹਨ ਦਿਨ ਸਦਾ ਰਹਿ ਰੰਗ ਰਾਤਾ ਕਰ ਕਿਰਪਾ ਭਗਤ ਕਰਾਏਂਦਾ ਇਸ ਮਨ ਮੰਦਰ ਮਹਿ ਮਨੁਆ ਧਾਵੈ ਸੁਖ ਪੱਲਰ ਤਿਆਗ ਮਹਾ ਦੁਖ ਪਾਵੈ ਬਿਨ ਸਤਿਗੁਰ ਭੇਟੇ ਠੌਰ ਨਾ ਪਾਵੈ ਆਪੇ ਖੇਲ ਕਰਾਏਂਦਾ ਆਪ ਅਪਰੰਪਰੇ।

ਪੂਰੀ ਨਾਮ ਨਿਧਾਨ ਵਸਿਆ ਘੱਟ ਅੰਤਰ ਰਸਨਾ ਨਾਮ ਧਿਆਏ ਦਾ ਦਸੰਤਰ ਭਵੈ ਅੰਤਰ ਨਹੀਂ ਭਾਲੀ ਮਾਇਆ ਮੂਹੇ ਬੱਧਾ ਜਮ ਕਾਲੀ ਜਮ ਕੀ ਫਾਸੀ ਕਬਹੂ ਨਾ ਟੂਟੈ ਦੂਜੈ ਭਾਏ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਾਹੀ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੈ ਸ਼ਬਦ ਮਿਲਿਆ ਸਚ ਪਾਇਆ

ਆਈ। ਗੁਰ ਕੈ ਭਾਣੇ ਚੱਲੈ ਦਿਨ ਰਾਤੀ, ਨਾਮ ਚੇਤ ਸੁਖ ਪਾਏਂਦਾ। ਆਪ ਸਿਰੰਦਾ ਸੱਚਾ ਸੋਈ, ਆਪ ਅਪਾਏ ਖਪਾਏ ਸੋਈ। ਗੁਰਮੁਖ ਹੋਵੈ ਸੋ ਸਦਾ ਸਲਾਹੀ।

ਸਦਾ ਘੱਟ ਚਾਨਣ ਅਗਿਆਨ ਅੰਧੇਰ ਗਵਾਏਂਦਾ ਅਗਿਆਨੀ ਅੰਧੇ ਦੂਜੈ ਲਾਗੇ ਬਿਨ ਪਾਣੀ ਡੁੱਬ ਮੂਏ ਅਭਾਗੇ ਚੱਲਦਿਆਂ ਘਰ ਦਰ ਨਜ਼ਰ ਨਾ ਆਵੇ।

ਮਿਲੈ ਵਡਿਆਈ ਦਰ ਸੱਚੈ ਸੋਭਾ ਪਾਏਂਦਾ ਸਤਿਗੁਰ ਨੂੰ ਸੇਵੇ ਤਿਸ ਆਪ ਮਲਾਈ ਮਮਤਾ ਕਾਟ ਸੱਚ ਲਿਵਲਾਈ ਸਦਾ ਸੱਚ ਬਣ ਜਹਿ ਵਾਪਾਰੀ ਨਾਮੁ ਲਾਹਾ ਪਾਏਂਦਾ ਆਪੇ ਕਰੇ ਕਰਾਏ ਕਰਤਾ ਸ਼ਬਦ ਮਰੈ ਸੋਈ ਜਨ ਮੁਕਤਾ ਨਾਨਕ ਨਾਮ ਵਸੈ ਮਨ ਅੰਤਰ ਨਾਮੁ ਨਾਮ ਧਿਆਏਂਦਾ ਮਾਰੂ ਮਹੱਲਾ ਤੀਜਾ ਜੋ ਤੁਦ ਕਰਨਾ ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ ਭਾਣਾ ਮੰਨੇ ਸੋ ਸੁਖ ਪਾਏ ਭਾਣੇ ਵਿੱਚ ਸੁਖ ਪਾਏਂਦਾ ਗੁਰਮੁਖ ਤੇਰਾ ਭਾਣਾ ਪਾਵੇ ਸਹਿਜੇ ਹੀ ਸੁਖ ਸੱਚ ਕਮਾਵੇ।

ਲੈ ਤੁਧਿਆਈ, ਜਿਸ ਭਾਣਾ ਭਾਵੈ ਸੋ ਤੁਝੈ ਸਮਾਈ, ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸਹਿ ਕਰਾਏਂਦਾ, ਜਾਂ ਤਿਸ ਭਾਵੈ ਤਾਂ ਗੁਰੂ ਮਲਾਈ, ਗੁਰਮੁਖ ਨਾਮ ਪਦਾਰਥ ਪਾਈ, ਤੁਧੇ ਆਪਣੇ ਭਾਣੇ ਸਭ ਸ੍ਰਿਸ਼ਟ ਅਪਾਈ, ਜਿਸ ਨੂੰ ਭਾਣਾ ਦੇਹੇ ਤਿਸ ਭਾਏਂਦਾ, ਮਨਮੁਖ ਅੰਦ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁਖ ਪਾਈ, ਭਰਮੇ ਭੂਲਾ ਆਵੈ ਜਾਏ, ਘਰ ਮਹਿਲ ਨਾ ਕਬਹੂ ਪਾਏਂਦਾ, ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਤੁਰ ਫਰਮਾਈ।

ਭਾਈ ਗੁਰ ਕੈ ਸ਼ਬਦ ਹਰ ਮਨ ਵਸਾਈ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਧਿਆਈਂਦਾ ਨਾਵੈ ਨੂੰ ਲੋਚੈ ਜੇਤੀ ਸਭ ਆਈ ਨਾਉ ਤਿਨਾ ਮਿਲੈ ਤੁਰ ਪੁਰਬ ਕਮਾਈ ਜਿਨੀ ਨਾਉ ਪਾਇਆ ਸੇ ਵਡ ਭਾਗੀ ਗੁਰ ਕੈ ਸ਼ਬਦ ਮਲਾਈਂਦਾ ਚਾਇਆ ਕੋਟ ਅਤ ਅਪਾਰਾ ਤਿਸ ਵਿਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਆਉ ਸੱਚੋ ਵਾਪਾਰਾ ਨਿਹਚਲ ਵਾਸਾ ਪਾਈਂਦਾ ਅੰਤਰ ਘਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੈ ਕਿਨੈ ਥਾਨ ਪਾਇਆ ਇਤ ਸਾਥ ਨਿਭੈ ਸਲਾਹੀ ਸੱਚੀ ਹਰ ਸੱਚਾ ਮਨ

ਕਹਿੰਦਾ ਜਿਨ ਮਨ ਵਿੱਚ ਵੱਤ ਪਾਈ ਸੋਈ ਜਾਣੈ ਗੁਰ ਕੈ ਸ਼ਬਦੇ ਆਪ ਪਛਾਣੈ ਆਪ ਪਛਾਣੈ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਏਂਦਾ ਇਹ ਕਾਇਆ ਪਵਿੱਤ ਹੈ ਸਰੀਰ

ਧਿਆਏ ਦਿਨ ਰਾਤੀ ਉਤਮ ਪਦਵੀ ਪਾਏਂਦਾ। ਆਪੇ ਸੱਚਾ ਹੈ ਸੁਖਦਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ। ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏਂਦਾ। ਮਾਰੂ ਮਹੱਲਾ ਤੀਜਾ, ਨਿਰੰਕਾਰ ਆਕਾਰ ਉਪਾਇਆ। ਮਾਇਆ ਮੋਹ ਹੁਕਮ ਬਣਾਇਆ, ਆਪੇ ਖੇਲ ਕਰੇ ਸਭ ਕਰਤਾ। ਸੁਣ ਸਾਚਾ ਮਨ ਵਸਾਏਂਦਾ, ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ। ਚਾਰੇ ਬੇਦ ਬ੍ਰਹਮੇ ਨੂੰ ਫਰਮਾਇਆ, ਵਰੇ ਮਹਾਵਾਰ ਤੀ ਕਰ। ਇਸ ਜਗ ਮਹਿ ਸੋਜੀ ਪਾਏਂਦਾ, ਗੁਰ ਸੇਵਾ ਤੇ ਕਰਨੀ ਸਾਰ। ਰਾਮ ਨਾਮ ਰੱਖੋ ਉਰਧਾਰ, ਗੁਰਬਾਣੀ ਵਰਤੀ ਜਾਗੇ ਅੰਤਰ। ਇਸ ਬਾਣੀ ਤੇ ਹਰ ਨਾਮ ਪਾਏਂਦਾ, ਵੇਦ ਪੜੈ ਹਨ ਦਿਨ ਵਾਦ ਸੰਭਾਲੇ। ਨਾਮ ਨਾ ਚੇਤੈ ਬੱਧਾ ਜਮ ਕਾਲੇ, ਦੂਜੈ ਭਾਏ ਸਦਾ ਦੁਖ ਪਾਏ। ਤ੍ਰੈ ਗੁਣ ਭਰਮ ਭੁਲਾਏਂਦਾ, ਗੁਰਮੁਖ ਏਕਸ ਸਿਉ ਲਿਵ ਲਾਏ। ਤ੍ਰਿਵਿਧ ਮਨਸਾ ਮਨਹਿ

ਹੋਵੇ ਇਸ ਜਾਂਦੇ ਬਿਲਮ ਨਾ ਲਾਏਂਦਾ ਇਹੋ ਮਨ ਭੈ ਭਾਈ ਰੰਗਾਈ ਇਤ ਰੰਗ ਸਾਚੇ ਮਾਹੀ ਸਮਾਈ ਪੂਰੇ ਭਾਗ ਕੋ ਇਹੋ ਰੰਗ ਪਾਈ ਗੁਰਮਤੀ ਰੰਗ ਚੜਾਈਂਦਾ ਮਨ ਮੁਖ ਬਹੁਤ ਕਰੇ ਅਭਿਮਾਨ

ਅਤਿ ਸੁਨੋ ਗੁਰ ਸ਼ਬਦੀ ਮੇਲਾਇਆ ਤੁਧਨੋ ਸੇਵਹਿ ਜੋ ਤੁਧ ਭਾਵਹਿ ਗੁਰ ਕੈ ਸ਼ਬਦੇ ਸੱਚ ਸਮਾਵਹਿ ਅਨ ਦਿਨ ਗੁਣ ਰਵਹਿ ਦਿਨ ਰਾਤੀ ਰਸਨਾ ਹਰ ਰਸ ਭਾਇਆ ਸ਼ਬਦ ਮਰਹਿ ਸੇ ਮਰਨ ਸਵਾਰਹਿ ਹਰ ਕੇ ਗੁਣ ਹਿਰਦੈ ਉਰ ਧਾਰਹਿ ਜਨਮ ਸਫਲ ਹਰ ਚਰਨੀ ਲਾਗੀ ਦੂਜਾ ਭਾਉ ਚੁਕਾਇਆ ਹਰ ਜੀਉ ਮੇਲੇ ਆਪ ਮਲਾਈ ਗੁਰ ਕੈ ਸ਼ਬਦੇ ਆਪ ਗੁਆਈ ਅਨ ਦਿਨ ਸਦਾ ਹਰ ਭਗਤੀ ਰਾਤੀ ਇਸ ਜਗ ਮਹਿਲਾ ਹਾ।

ਸਾਰਾ ਮਨਮੁਖ ਅਗਿਆ ਨੀ ਅੰਧਾਰਾ ਧੰਦੇ ਧਾਵਤ ਜਨਮ ਗਵਾਇਆ ਬਿਨ ਨਾਵੈ ਦੁਖ ਪਾਇਆ ਧਰਮ ਹੋਵੇ ਤਾਂ ਸਤਿਗੁਰ ਪਾਏ ਹਉ ਮੈਂ ਮਹਿਲ ਸ਼ਬਦ ਜਲਾਏ ਮਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇਆ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ।

ਨਾਮ ਤੁਜੈ ਪੈ ਕਰਤੇ, ਹਰ ਅਨ ਦੇਨ ਨਾਮ ਵਖਾਣੀ ਹੈ। ਕਿਸ ਹੀ ਜੋਰ ਅਹੰਕਾਰ ਬੋਲਣ ਕਾ, ਕਿਸ ਹੀ ਜੋਰ ਦੇਬਾਨ ਮਾਇਆ ਕਾ, ਮੈਂ ਹਰ ਬਿਨ ਟੇਕ ਧਾਰ ਅਵਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਨਿਮਾਣੇ ਮਾਣ ਕਰਹਿ ਤੁਧ ਭਾਵੈ, ਹੋਰ ਕੇਤੀ ਝੱਕ ਝੱਕ ਆਵੈ ਜਾਵੈ, ਜਿਨਕਾ ਪੱਖ ਕਰਹਿ ਤੂੰ ਸਵਾਮੀ, ਇਨਕੀ ਉਪਰ ਗੱਲ ਤੁਧਿਆਣੀ ਹੈ। ਹਰ ਹਰ ਨਾਮ ਜਿੰਨੀ ਸਦਾ ਧਿਆਇਆ, ਤਿੰਨੀ ਗੁਰ ਪ੍ਰਸਾਦ ਪਰਮ ਪਦ ਪਾਇਆ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪੱਛੋ ਤਾਣੀ ਹੈ। ਤੂੰ ਸਭ ਮਹਿ ਵਰਤ ਹੈ ਹਰ ਜਗਨਨਾਥ, ਸੋ ਹਰ ਜਪੈ ਜਿਸ ਗੁਰ ਮਸਤਕ ਹਾਥ, ਹਰ ਕੀ ਸਰਨ ਪਇਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ ਹੈ। ਮਾਰੂ ਸੋਲੇ ਮਹੱਲਾ ਪੰਜਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਕਲਾ ਉਪਾਏ ਤਰੀ ਦਿਨ ਧਰਨਾ, ਗਗਨ ਰਹਾਇਆ ਹੁਕਮੇ ਚਰਨਾ, ਅਗਨ ਉਪਾਏ ਈਂਦਨ ਮੈਂ ਬਾਂਦੀ, ਸੋ ਪ੍ਰਭ ਰਾਖੈ ਭਾਈ ਹੈ। ਜੀ ਜੰਤ ਕੋ ਰਿਜਕ ਸੰਭਾਹੇ, ਕਰਨ ਕਾਰਨ ਸਮਰੱਥ ਅਪਾਹੇ, ਖਿਨ ਮਹਿ ਥਾਪ ਥਾਪਨ ਹਾਰਾ, ਸੋਈ ਤੇਰਾ ਸਹਾਈ ਹੈ। ਮਾਤ ਗਰਭ ਮਹਿ ਜਿਨ ਪ੍ਰਿਤ ਪਾਲਿਆ, ਸਾਸ ਗਰਾਸ ਹੋਏ ਸੰਗ ਸੰਭਾਲਿਆ, ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ। ਸੁਲਤਾਨ ਖਾਨ ਕਰੇ ਖਿਨ ਕੀਰੇ, ਗਰੀਬ ਨਵਾਜ ਕਰੇ ਪ੍ਰਭ ਮੀਰੇ, ਗਰਭ ਨਿਵਾਰਨ ਸਰਬ ਸਧਾਰਨ, ਕਿਸ ਕੀਮਤ ਕਹੀ ਨਾ ਜਾਈ ਹੈ। ਸੋ ਪਤਵੰਤਾ ਸੋ ਤਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ, ਮਾਤ ਪਿਤਾ ਸੁਤ ਬੰਧਪ ਭਾਈ, ਜਿਨ ਇਹ ਸ੍ਰਿਸ਼ਟ ਉਪਾਈ ਹੈ। ਪ੍ਰਭ ਆਏ ਸਰਨਾ ਭਉ ਨਹੀਂ ਕਰਨਾ, ਸਾਧ ਸੰਗਤ ਨਿਸ਼ਚੋ ਹੈ ਤਰਨਾ, ਮਨ ਬਚ ਕਰਮ ਅਰਾਦੀ ਕਰਤਾ, ਤਿਸ ਨਾਹੀ ਕਦੇ ਸਜਾਈ ਹੈ। ਗੁਣ ਨਿਧਾਨ ਮਨ ਤਨ ਮਹਿ ਰਵਿਆ, ਜਨਮ ਮਰਨ ਕੀ ਜੂਨ ਨਾ ਭਵਿਆ, ਦੂਖ ਬਨਾਸ ਕੀਆ ਸੁਖ ਡੇਰਾ, ਜਾਂ ਤ੍ਰਿਪਤ ਰਹੇ ਆਗਾਈ ਹੈ।

ਕੋਟ ਲੱਖ ਬਾਹਾ ਹਰ ਜਸ ਕੀਰਤਨ ਸੰਗ ਧਨ ਤਾਹਾ ਗਿਆਨ ਖੜਗ ਕਰ ਕਿਰਪਾ ਦੀਨਾ ਦੂਤ ਮਾਰੇ ਕਰ ਧਾਈ ਹਰ ਕਾ ਜਾਪ ਜਪੋ ਜਪ ਜਪਨੇ ਜੀਤ ਆਵਹੋ ਵਸੋ ਘਰ ਆਪਣੇ ਲੱਖ ਚੁਰਾਸੀ ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ ਖੰਡ ਬ੍ਰਹਮੰਡ ਉਧਾਰਨ ਹਾਰਾ ਊਚ ਅਥਾਹ ਅਗਮ ਅਪਾਰਾ ਜਿਸਨੋ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤਿਸਹਿ ਧਿਆਈ ਹੈ ਬੰਧਨ ਤੋੜ ਲੀਏ ਪ੍ਰਭ ਮੋਲੇ ਕਰ ਕਿਰਪਾ ਕੀਨੇ ਕਰ ਬੋਲੇ ਅਨਹਦ ਰੁਣ ਚੁਣ ਕਾਰ ਸਹਿਜ ਧੁਨ ਸਾਚੀ ਕਾਰ ਕਮਾਈ ਹੈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿਨਸ ਗਈ ਹਉ ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮਹਿ ਸੋਭ ਸੁਹਾਈ ਹੈ ਜੈ ਜੈ ਕਾਰ ਜਪੋ ਜਗਦੀਸੈ ਬਲ ਬਲ ਜਾਈ ਪ੍ਰਭ ਆਪਣੇ ਈਸੈ ਇਸ ਬਿਨ ਦੂਜਾ ਅਵਰ ਨਾ ਦੀਸੈ ਏਕਾ ਜਗਤ ਸਬਾਈ ਹੈ ਸਤ ਸਤ ਸਤ ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨ ਰਾਤਾ ਸਿਮਰ ਸਿਮਰ ਜੀਵਹਿ ਜਨ ਤੇਰੇ ਏਕੰਕਾਰ ਸਮਾਈ ਹੈ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੈ ਉਧਾਰਨ ਖਸਮ ਹਮਾਰਾ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈ ਜਿਰਖਾਈ ਹੈ ਮਾਰੂ ਸੋਲੇ ਮਹੱਲਾ ਪੰਜਵਾਂ।

ਪਾਣੀ ਕਿਰਤ ਸੰਜੋਗੀ ਭਏ ਇਕੱਤਰਾ ਕਰਤੇ ਭੋਗ ਬਲਾਸਾ ਹੀ ਜੋ ਪਿਰ ਕਰੈ ਸੋ ਧਨ ਤਤ ਮਾਨੈ ਪਿਰ ਧਨੈ ਸ਼ਿੰਗਾਰ ਰੱਖੈ ਸੰਗਾਨੈ ਮਿਲ ਇਕੱਤਰ ਵਸਹਿ ਦਿਨ ਰਾਤੀ ਪ੍ਰਿਓ ਦੇ ਧਨੈ ਦਲਾਸਾ ਹੀ ਧਨ ਮਾਂਗੈ ਪ੍ਰਿਓ ਬਹੁ ਬਿਦ ਧਾਵੈ ਜੋ ਪਾਵੈ ਸੋ ਆਨੰਦ ਖਾਵੈ ਏਕ ਵਸਤ ਕੋ ਪਹੁੰਚ ਨਾ ਸਕੈ ਧਨ ਰਹਿਤੀ।

ਪਾਣੀ ਪੂਰੇ ਲਾਗਾ ਪੂਰੇ ਮਾਹੇ ਸਮਾਣੀ ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀ ਜਾਹੀ ਬਾਰਹਾਂ ਕੰਚਨ ਸੁਧ ਕਰਾਇਆ ਨਦਰ ਸਰਾਫ ਬੰਨੀ ਸਚੜਾਇਆ ਪਰਖ ਖਜਾਨਾ ਪਾਇਆ ਸਰਾਫੀ

ਪਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੀ ਹਰ ਦਰਗਾਹ ਪਤ ਸਿਉ ਜਾਏਂਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਵਸ ਆਪ ਪ੍ਰਭ ਕੀਆ ਨਿਹਚਲ ਏਕ ਆਪ ਅਬਨਾਸੀ ਸੋ ਨਿਹਚਲ ਜੋ ਕਿਸਹਿ ਧਿਆਏਂਦਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਉ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲਲਹਿ ਸਲਲ ਸਮਾਏਂਦਾ ਇਕ ਜਾਚਕ ਮੰਗੈ ਦਾਨ ਦੁਆਰੈ ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ ਦੇਹੋ ਦਰਸ ਜਿਤ ਮਨ ਤ੍ਰਿਪਤਾਸੈ ਹਰ ਕੀਰਤਨ ਮਨ ਠਹਿਰਾਏਂਦਾ ਰੂੜੋ ਠਾਕੁਰ ਕਿਤੈ ਵਸ ਨਾ ਆਵੈ ਹਰ ਸੋ ਕਿਛ ਕਰੇ ਜੇ ਹਰ ਕਿਆ ਸੰਤਾਂ ਭਾਵੈ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨ ਕੋਈ ਪਾਏਂਦਾ ਜਿਤੈ ਔਕਟ ਆਏ ਬਨਤ ਹੈ ਪ੍ਰਾਣੀ ਤਿਤੈ ਹਰ ਧਿਆਈਐ ਸਾਰਿੰਗ ਪਾਣੀ ਜਿਤੈ ਪੁੱਤਰ ਕਲੱਤਰ ਨਾ ਬੇਲੀ ਕੋਈ ਤਿਤੈ ਹਰ ਆਪ ਛਡਾਏਂਦਾ ਵੱਡਾ ਸਾਹਿਬ ਅਗਮ ਅਥਾਹ ਕਿਉਂ ਮਿਲੀਐ ਪ੍ਰਭ ਵੇ ਪਰਵਾਹ ਸਾਠ ਸਿਲਕ ਜਿਸ ਮਾਰਗ ਪਾਏ ਸੋ ਵਿਚ ਸੰਗਤ ਵਾਸਾ ਪਾਏਂਦਾ ਹੁਕਮ ਬੂਝੈ ਸੋ ਸੇਵਕ ਕਹੀਐ ਬੁਰਾ ਭਲਾ ਦੁਇ ਸੰਸਰ ਸਹੀਐ ਹਉ ਮੈਂ ਜਾਏ ਤਾਂ ਏਕੋ ਬੂਝੈ ਸੋ ਗੁਰਮੁਖ ਸਹਿਜ ਸਮਾਏਂਦਾ ਹਰ ਕੇ ਭਗਤ ਸਦਾ ਸੁਖਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨਕ ਰੰਗ ਕਰਹਿ ਬਹੁ ਭਾਂਤੀ ਜਿਉ ਪਿਤਾ ਪੂਤ ਲਡਾਏਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਐ ਜਾਂ ਲਏ ਮਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ ਜਿਨ ਤੁਰ ਮਸਤਕ ਲੇਖ ਲਖਾਏਂਦਾ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਧਰੀ ਸਭ ਧਰਨਾ ਜਨ ਨਾਨਕ ਸਰਨ ਪਿਆ ਹਰ ਦੁਆਰੈ ਹਰ ਭਾਵੈ ਲਾਜ ਰਖਾਏਂਦਾ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਦੀਸੈ ਸੋ ਏਕੋ ਤੂੰ ਹੈ ਬਾਣੀ ਤੇਰੀ ਸ੍ਰਵਣ ਸੁਣੀਐ ਦੂਜੀ ਅਵਰਨਾ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਿਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭ ਥੀਆ ਆਪ ਉਪਾਏ ਰਚਿਓਨ ਪਸਾਰਾ ਆਪੇ ਘਟ ਘਟ ਸਾਰਨਾ ਇਕ ਉਪਾਏ ਵੱਡ ਦਰਬਾਰੀ ਇਕ ਉਦਾਸੀ ਇਕ ਘਰ ਬਾਰੀ ਇਕ ਭੂਖੇ ਇਕ ਤ੍ਰਿਪਤ ਅਗਾਏ ਸਭ ਸਹਿ ਤੇਰਾ ਪਾਰਨਾ ਆਪੇ ਸਤ ਸਤ ਸਤ ਸਾਚਾ ਪੋਤ ਪੋਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਪਸਾਰਨਾ ਸਦਾ ਸਦਾ ਸਦ ਹੋਵਣਹਾਰਾ

ਅਗਮ ਅਥਾਹਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰ ਸਾਹਿਬ ਸਗਲ ਉਧਾਰਨਾ ਕਰ ਕਰ ਵੇਖ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਤ ਸਭਾ ਜਹਿ ਬੈਸਹਿ ਪ੍ਰਭ ਪਾਸੀ ਆਨੰਦ ਮੰਗਲ ਹਰ ਚਲਤ ਤਮਾਸ਼ੇ ਗੁਣ ਗਾਵਹਿ ਅਨਹਦ ਧੁਨ ਬਾਣੀ ਤਹਿ ਨਾਨਕ ਦਾਸ ਚਿਤਾਰਨਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਉਪਾਏ ਉਪਾਵਣ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾਂ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੋਏ ਕਰ ਜੋੜ ਸਿਮਰਹੁ ਦਿਨ ਰਾਤੀ ਮੇਰੇ ਸਵਾਮੀ ਅਗਮ ਅਪਾਰਨਾ ਤੁਧ ਬਿਨ ਦੂਜੇ ਕਿਸ ਸਲਾਹੀ ਏਕੋ ਏਕ ਜਪੀ ਮਨ ਮਾਹੀ ਹੁਕਮ ਬੂਝ ਜਨ ਭਏ ਨਿਹਾਲਾ ਇਹ ਭਗਤਾਂ ਕੀ ਘਾਲਣਾ ਗੁਰ ਉਪਦੇਸ਼ ਜਪੀਐ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟੈ ਸਭ ਬੰਧਨ ਇਹੋ ਭਰਮ ਮੋਹ ਪਰ ਜਾਲਣਾ ਜਹਿ ਰਾਖੈ ਸੋਈ ਸੁਖ ਥਾਨਾ ਸਹਿਜੇ ਹੋਏ ਸੋਈ ਭਲ ਮਾਨਾ ਬਿਨਸੇ ਬੈਰ ਨਾਹੀ ਕੋ ਬੈਰੀ ਸਭ ਏਕੋ ਹੈ ਭਾਲਣਾ ਡਰ ਚੂਕੇ ਬਿਨਸੇ ਅੰਧਿਆਰੇ ਪ੍ਰਗਟ ਪਏ ਪ੍ਰਭ ਪੁਰਖ ਨਰਾਰੇ ਆਪ ਛੋੜ ਪਏ ਸਰਨਾਈ ਜਿਸ ਕਾ ਸਾ ਤਿਸ ਘਾਲਣਾ ਐਸਾ ਕੋਵਡ ਭਾਗੀ ਆਇਆ ਆਠ ਪਹਿਰ ਜਿਨ ਖਸਮ ਧਿਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਨਾ ਇਹ ਬਖਸ਼ੀਸ ਖਸਮ ਕੇ ਪਾਵਾਂ ਆਠ ਪੈਰ ਕਰ ਜੋੜ ਧਿਆਵਾਂ ਨਾਮ ਜਪੀ ਨਾਮ ਸਹਿਜ ਸਮਾਵਾਂ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾਂ ਸੂਰਤ ਦੇਖ ਨਾ ਭੂਲ ਗਵਾਰਾ ਮਿਥਨ ਮਹਾਰਾਜ।

ਰਾਵੇ ਬਾਨਾ ਆਪ ਉਪਾਵਹ ਆਪ ਖਪਾਵਹ ਤੁਧ ਲੇਪ ਨਹੀਂ ਇੱਕ ਤਿਲ ਰੰਗਾ ਏਕ ਜੀਹੀ ਗੁਣ ਕਮਨ ਬਖਾਨੈ ਸਹਿਸ ਫਨੀ ਸੇਖ ਅੰਤ ਨਾ ਜਾਣੈ ਨਵ ਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ ਊਟ ਗਹੀ ਜਗਤ ਪਿਤ ਸਰਨਾਇਆ ਭੈ ਭਯਾਨਕ ਜਮਦੂਤ ਦੁੱਤਰ ਹੈ ਮਾਇਆ।

ਪ੍ਰਸਾਦ ਚਰਨ ਕਮਲ ਹਿਰਦੈ ਨਿਤ ਤਹਾਰੀ ਗੁਰਪੂਰਾ ਖਿਨ ਖਿਨ ਨਮਸਕਾਰੀ ਤਨ ਮਨ ਅਰਪ ਧਰੀ ਸਭ ਆਗੈ ਜਗ ਮਹਿ ਨਾਮ ਸੁਹਾਵਣਾ ਸੋ ਠਾਕਰ ਕਿਉ ਮਨੋ ਵਸਾਰੀ ਜਿਉ ਪਿੰਡ ਦੇ ਸਾਜ ਸੁਆਰੀ ਸਾਸ ਗਰਾਸ ਸੰਭਾਲੇ ਕਰਤਾ ਕੀਤਾ ਆਪਣਾ ਪਾਵਣਾ ਜਾਂ ਤੇ ਬਿਰਥਾ ਕੋ ਨਾਹੀ ਆਠ ਪਹਿਰ ਹਰ ਰੱਖ ਮਨ ਮਾਹੀ ਸਾਧ ਸੰਗ ਭਾਜੇ ਚੁੱਤ ਸਵਾਮੀ ਦਰਗਾਹ ਸੋਭਾ ਪਾਵਣਾ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਹਿਜ ਸੁਖ ਨਾਉ ਨਿਧ

ਪਹਿਲਾ ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਕਾਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੀ ਸਮਾਏ ਮੋਲ ਅਮੋਲ ਨਾ ਪਾਈਐ ਬਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ।

ਜੇ ਗੁਰ ਧੀਰਕ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਾਹ ਚੱਲੈ ਮਾਨ ਪੌੜੀ ਨਿਹਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੈ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਲਾਈ ਸੱਚਾ ਉਪਦੇਸ ਹਰ ਜਾਪਣਾ ਹਰ ਸਿਉ ਬਣ ਆਈ ਐਥੈ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਭੂਲੀ ਭੂਲੀ ਮੈਂ ਫਿਰੀ ਪਾਦਰ ਕਹਿ ਨਾ ਕੋਏ ਪੁੱਛੋ ਜਾਏ ਸਿਆਣਿਆ ਦੁੱਖ ਕਾਟੈ ਮੇਰਾ ਕੋਈ ਸਤਿਗੁਰ ਸਾਚਾ ਮਨ ਵਸੈ ਸਾਜਨ ਉਤ ਹੀ ਠਾਏ ਨਾਨਕ ਮਨ ਤ੍ਰਿਪਤਾਸੀ ਹੈ ਸਿਫਤੀ ਸਾਚੈ ਨਾਇ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ ਆਪੇ ਕਿਸ ਹੀ ਬਖਸ਼ ਲਏ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁੱਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਚੱਲਦਿਆਂ ਨਾਲ ਨਾ ਚੱਲਈ ਸਭ ਝੂਠ ਧਰਮ ਲੱਖਾ ਅਗਿਆਨੀ ਅੰਧ ਨਾ ਬੂਜਈ ਸਿਰ ਉੱਪਰ ਜਮ ਖੜਗ ਕਲਖਾ ਗੁਰ ਪ੍ਰਸਾਦੇ ਉਭਰੇ ਜਿਨ ਹਰ ਰਸ ਚੱਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ।

ਇਹ ਭਵਨ ਢੂੰਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਚੁਰਹੀ ਅੜੇ ਸੱਚ ਚਉ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਨੇ ਸਨਮੁਖ ਸਦਾ ਸੋਹਣੇ ਸੱਚੈ ਦਰ ਜਾਣੇ ਐਥੈ ਉਥੈ ਮੁਕਤ ਹੈ ਜਿਨ ਰਾਮ ਪਛਾਣੇ ਤਨ ਤਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਬੜੀ ਕਾਲੀ ਮਨੁੱਖ ਸੁਧ ਜੇ ਗੁਣ ਹੋਵਣ ਤਾਂ ਫਿਰ ਰਵੈ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਿਲਸ ਸਦਾ ਭਲੀ ਫਿਰ ਕਹਿ ਹੇਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਹਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਤਨ ਰਾਵੀਏ ਧਨ ਉਰ ਨਾਮ ਸ਼ਿੰਗਾਰ ਨਾਨਕ ਧਨ ਆਗੈ ਖੜੀ ਸੋਭਾ ਬੰਤੀ ਲਾਰ ਮਹੱਲਾ ਪਹਿਲਾ ਸਸੁਰਹਿ ਪਈਐ ਕੰਤ ਕੀ ਕੰਤ ਅਗੰਮ ਅਥਾਹ ਨਾਨਕ ਤਨ ਸੁਹਾਗਣੀ ਜੋ ਭਾਵੈ ਵੇ ਪਰਵਾਹ ਪੌੜੀ ਤਖਤ ਰਾਜਾ ਸੋਭਹਿ ਜੇ ਤਖਤੈ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇ ਇਹ ਭੂਪਤ ਰਾਜੇ ਨਾ ਆਖੀਐ ਦੂਜੈ ਭਾਏ ਦੁਖ ਹੋਈ ਕੀਤਾ ਕਿਆ ਸਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨਿਹਚਲ ਸੱਚਾ ਏਕ ਹੈ ਗੁਰਮੁਖ ਬੂਜੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਫਿਰ ਬਿਨ ਖਾਲੀ ਨਾਹੀ ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹੇ ਸਮਾਹੇ ਮਹੱਲਾ ਤੀਜਾ ਮਨ ਕੇ ਅਧਿਕ ਤਰੰਗ ਤਿਉਂ ਦਰ ਸਾਹਿਬ ਛੁੱਟੀਐ ਜੇ ਰਾਚੈ ਸੱਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁੱਟੀਐ ਜੇ ਚਿਤ ਲੱਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਤਿਉਂ ਕੀਮਤ ਕੀਜੈ ਆਪੇ ਸ੍ਰਿਸ਼ਟ ਸਭ ਸਾਜੀਅਨ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬੇਗਾਸਿਆ ਇਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਿਜ ਸਵੀਜੈ ਸਲੋਕ ਮਹੱਲਾ ਪਹਿਲਾ।

ਸਹਿਜ ਬਨਸਪਤ ਫੁੱਲ ਫਲ ਭਵਰ ਵਸੈ ਭੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਪੇ ਰੰਗ ਪੌੜੀ ਜੋ ਜਨ ਲੂਜਹਿ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪੁਛਾਨਾ ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗਤ ਨਹਿ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਦਰਗਾਹ ਲੇਖਾ ਮੰਗੀਐ ਕਿਸ ਕਿਸ ਉੱਤਰ ਦੇਉ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨਾ ਲੱਦੀਆ ਸਭ ਬੱਧੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵਿਓ ਨਾ ਕੋਇ ਐਸਾ ਸਤਿਗੁਰ ਲੋੜ ਲਹੋ ਜਿਸ ਜੇ ਵੜਿਆਵਰ ਨਾ ਕੋਇ ਕਿਸ ਸਰਣਾਈ ਛੂਟੀਐ ਲੇਖਾ ਮੰਗੈ ਨਾ ਕੋਇ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੈ ਸੱਚ ਹੈ ਤਨ ਮਨ ਭੀ ਸੱਚਾ ਹੋਇ ਨਾਨਕ ਸੱਚੈ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਅਹੰਕਾਰ ਮਰਹਿ ਦੁਖ ਪਾਵਹਿ ਅੰਧੇ ਆਪ ਨਾ ਪਛਾਣਨੀ ਦੂਜੈ ਪਚ ਜਾਵਹਿ ਅਤ ਕ੍ਰੋਧ ਸਿਉ ਲੂਜ ਦੇ

ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਟੋਟ ਨਾ ਆਵਈ ਖਾਏ ਖਰਚ ਰਹਿਣ ਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ, ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ, ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ, ਦੱਖਣੇ ਮਹੱਲਾ ਪੰਜਵਾਂ ਦੇਖਣ ਕੂ ਮੁਸਤਾਕ, ਮੁਖ ਕਜਿਆ ਕਉ ਧਣੀ ਫਿਰਦਾ ਕਿਤੈ ਹਾਲ, ਜਾਂ ਡਿੱਠਮ ਤਾਂ ਮਨ ਧਰਾਪਿਆ ਮਹੱਲਾ ਪੰਜਵਾਂ, ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ, ਜਾਣਾ ਲੱਖ ਭਵੇ ਕਿਰੀ ਡਖੰਦੋ ਤਾਂ ਜੀਵ ਸਾਂ ਮਹੱਲਾ ਪੰਜਵਾਂ, ਕਹਿੰਦੀ ਜਾਏ ਕਰਾਰ ਵੈਣ ਵਹੰਦੇ ਮੈਂ ਡਿੱਠਿਆ, ਸੇਈ ਰਹੇ ਅਮਾਨ ਜਿੰਨਾ ਸਤਿਗੁਰੂ ਭੇਟਿਆ ਪੌੜੀ, ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ, ਜਿਨ ਜਨ ਗੁਰਮੁਖ ਬੁੱਝਿਆ ਸੋ ਚਹੁ ਕੁੰਡੀ ਜਾਪੈ, ਜੋ ਨਰ ਉਸ ਕੀ ਸਰਨੀ ਪਰੈ ਕਿਸ ਕੰਬਹਿ ਪਾਪੈ, ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ, ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ, ਹਰ ਜੀਓ ਤੂੰ ਸਭਨਾ ਕਾ ਮਿਤ ਹੈ ਸਭ ਜਾਣੈ ਆਪੈ, ਐਸੀ ਸੋਭਾ ਜਨੈ ਕੀ ਜੇ ਵਡਾ ਹਰ ਪ੍ਰਤਾਪੈ, ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ, ਦੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀਰ ਵਿਆਸ, ਜਿੰਨਾ ਕੀ ਮੈਂ ਆਸੜੀ

ਆਥਿਆ ਉਭਰੇ ਭਾਗ ਮਥਾਏ ਮਹੱਲਾ ਪੰਜਵਾਂ ਦਿੱਤਾ ਹੱਬ ਮਝਾਏ ਖਾਲੀ ਕੋਈ ਨਾ ਜਾਣੀਐ ਤੈ ਸਖੀ ਭਾਗ ਮਥਾਏ ਜਿਨੀ ਮੇਰਾ ਸੱਜਣ ਰਾਵਿਆ ਪੌੜੀ ਹਉ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਪਾਵੈ ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲਹਿ ਜਾਵੈ ਪ੍ਰਭ ਜੀਓ ਦੇਵ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੈ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨਾ ਆਵੈ ਸਭੇ ਇੱਛਾ ਪੂਰੀਆਂ ਲਗ ਪ੍ਰਭ ਕਹਿ ਪਾਵੈ ਹਉ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵੇਦ ਆਵੈ ਦੱਖਣੇ ਮਹੱਲਾ ਪੰਜਵਾਂ ਜਾਂ ਛੁੱਟੇ ਤਾਂ ਖਾਕ ਤੂੰ ਸੁਣੀ ਕੰਤ ਨਾ ਜਾਣਹੀ ਦੁਰਜਣ ਸੇਤੀ ਨੇ ਹੋ ਤੂੰ ਕਹਿ ਗੁਣ ਹਰ ਰੰਗ ਮਾਣਹੀ ਮਹੱਲਾ ਪੰਜਵਾਂ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਕਿਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਕਿੰਦ ਮਹੱਲਾ ਪੰਜਵਾਂ ਰੱਤੇ ਰੰਗ ਭਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ ਨਾਨਕ ਬਿਨ ਨਾਵੈ ਆਲੂ ਦਿਆਂ ਜਿੱਤੀ ਹੋਰ ਖਿਆਲ ਪਵੜੀ

ਰਾਹੀਂ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾਂ ਮਤੜੀ ਕਾਂਢ ਆਹ ਪਾਵ ਤਵੰਦੋ ਪੀਵਸਾਂ ਮੂਹ ਤਨ ਪ੍ਰੇਮ ਅਥਾਹ ਪੱਸਣ ਕੂ ਸੱਚਾ ਧਣੀ ਪੌੜੀ ਨਿਰਪੋ ਨਾਮ ਵਸਾਰਿਆ ਨਾਲ ਮਾਇਆ ਰਚਾ ਆਵੈ ਜਾਏ ਭਵਾਈਐ ਬਹੁ ਜੋਨੀ ਨੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋ ਥੋਥਾ ਕੂੜਿਆਰ ਕੂੜੀ ਸਭ ਖਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੈ ਪਾਤਸ਼ਾਹ ਵੇਖ ਤੁਰ ਕਰ ਮਚਾ ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ਹੁਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਦੱਖਣੇ ਮਹੱਲਾ ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਇ ਜਨਮ ਮਰਨ ਮਲੇ ਉਤਰੈ ਸੱਚੇ ਕੇ ਗੁਣ ਗਾਇ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਕਟ ਬੁੱਠਾ ਸੱਚ ਤਣੀ ਮਹੱਲਾ ਪੰਜਵਾਂ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂਹ ਘਣੀ ਨਾਨਕ ਸੇ ਅੱਖਣੀਆਂ ਬਿਆਨ ਜਿੰਨੀ ਦਸੰਦੋ ਮਾਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕਟੰਬ ਸਿਉ ਸਭ ਜਗਤ ਤਰਾਈ ਓਨ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ ਓਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਭਾਈ ਹੋਆ ਓਹੀ ਅਲ ਜਗ ਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ ਦੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਂਢੀਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀ ਹੈ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲ ਸਾਂ ਸੁਤੜੀ ਸੋ ਸਹੋ ਡਿੱਠ ਤੈ ਸੁਪਨੇ ਹਉ ਖੰਨੀਐ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਮਨ ਮਜਾਹੂ ਲਖ ਤੁਧੋਂ ਦੂਰ ਨਾ ਸੋ ਪਿਰੀ ਪੌੜੀ ਤਰਤ ਅਕਾਸ ਪਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸਹਾ ਉਮਰਾਵ ਖਾਨ ਧਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ ਕਾਜੀ ਸੇਖ ਮਸਾਏ ਕਾ ਸਭੇ ਉੱਠ ਜਾਸੀ ਪੀਰ ਪੈ ਕਾਂਬਰ ਔਲੀਏ ਕੋ ਥਿਰ ਨਾ ਰਹਾ ਸੀ ਰੋਜਾ ਬਾਂਗ ਨਵਾਜ ਕਤੇਬ ਬਿਨ ਬੁੱਝੇ ਸਭ ਜਾਸੀ ਲੱਖ ਚੁਰਾਸੀ ਮੇਦਨੀ ਸਭ ਆਵੈ ਜਾਸੀ ਨਿਸ਼ਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸੀ ਦੱਖਣੇ ਮਹੱਲਾ ਪੰਜਵਾਂ ਡਿੱਠੀ ਹਬ ਢੰਡੋਲ ਇੱਕ ਸਬਾਜ ਨਾ ਕੋਈ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ ਆਸ਼ਕ ਆਸਾਂ ਬਾਰਾ ਮੂੰਹ ਮਨ ਵੱਡੀ ਆਸ ਆਸ ਨਿਰਾਸਾ ਇੱਕ ਤੂੰ ਹਉ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਜਿੱਥੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਦ ਪੌੜੀ ਤੱਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਂਸੀ ਕੋਟ ਤੇ ਤੀਸਾ ਦੇਵਤੇ ਸਣ ਇੰਦਰੈ ਜਾਸੀ ਸਿਮਰਤ ਸ਼ਾਸਤਰ ਵੇਦ ਚਾਰ ਖੱਟ ਦਰਸ ਸਮਾਸੀ ਪੋਥੀ ਪੰਡਤ ਗੀਤ ਕਵਿਤ ਕਵਤੇ ਪੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੈ ਵਾਸੀ ਮੁਨ ਜੋਗੀ ਦਿਗੰਬਰਾ ਜਮੈ ਸਣ ਜਾਸੀ ਜੋ ਦੀਸੈ ਸੋ ਬਿਨਸਣਾ ਸਭ ਬਿਨਸ ਬਨਾਸੀ ਫਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ ਸਲੋਕ ਦੱਖਣੇ ਮਹੱਲਾ ਪੰਜਵਾਂ ਸੈ ਨੰਗੇ ਲਹਿ ਨੰਗ ਭੁੱਖੇ ਲੱਖ ਨਾ ਭੁੱਖਿਆ ਦੁੱਖੇ ਕੋੜ ਨਾ ਦੁੱਖ ਨਾਨਕ ਪ੍ਰੀ ਪਖੰਦੋ ਸੁਭ ਦਿਸ਼ਟ ਮਹੱਲਾ ਪੰਜਵਾਂ ਸੁਖ ਸਮੂਹਾ

ਭੂਮ ਸਬਾਏ ਕੋ ਤਣੀ ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵਿਹੂਣਿਆ ਮਹੱਲਾ ਪੰਜਵਾ ਹਿਕ ਸਕੂੰ ਤੂੰ ਆਹੇ ਪਾਸ਼ਾਣੂ ਪੀ ਹਿਕ ਕਰ ਨਾਨਕ ਆਸੜੀ ਨਿਭਾਹੇ ਮਨੁੱਖ ਪਰਥਾਈ ਲਜੀਵੰਦੋ ਪੌੜੀ ਨਿਸ਼ਚਲ ਏਕ ਨਾਰਾਇਣ ਹਰ ਅਗਮ ਅਗਾਧਾ ਨਿਸ਼ਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਸ਼ਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾਵਾਦਾ ਸੱਚ ਧਰਮ ਤਪ ਨਿਸ਼ਚਲੋ ਦਿਨ ਰਹਿਣ ਅਰਾਦਾ ਦਇਆ ਧਰਮ ਤਪ ਨਿਸ਼ਚਲੋ ਜਿਸ ਕਰਮ ਲਖਾਦਾ ਨਿਸ਼ਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ ਨਿਸ਼ਚਲ ਸੰਗਤ ਸਾਧ ਜਨ ਬਚਨ ਨਿਸ਼ਚਲ ਗੁਰਸਾਦਾ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ ਸਲੋਕ ਦੱਖਣੇ ਮਹੱਲਾ ਪੰਜਵਾਂ ਜੋੜ ਬੰਦੇ ਆਪ ਸੋ ਤਰਾਏ ਕਿਨਖੇ ਤਾਰੇਂਦੜੋ ਪੀ ਤਾਰ ਨਾਨਕ ਫਿਰ ਸਿਉ ਰਤਿਆ ਮਹੱਲਾ ਪੰਜਵਾਂ ਜਿੱਥੈ ਕੋਈ ਕਥਨ ਨਾਉ ਸੁਣੰਦੋ ਮਾਂ ਪੇਰੇ ਮੂੰਹ ਜਲਾਉ ਤੱਥ ਨਾਨਕ ਪ੍ਰੀ ਪਸੰਦੋ ਹਰਿਓ ਥਿਓ ਸ ਮਹੱਲਾ ਪੰਜਵਾਂ ਮੇਰੀ ਮੇਰੀ ਕਿਆ ਕਰਹਿ ਪੁੱਤਰ ਕਲਤਰ ਸਨੇਹ ਨਾਨਕ ਨਾਮ ਵਿਹੂਣੀਆਂ ਨਿਮੁਣ ਆਂਦੀ ਦੇਹ ਪੌੜੀ ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਣੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਹਿਰਦੈ ਧਿਆਏ ਦਾ ਦਿਨ ਰਹਿਣ ਚ ਪੰਥਾ ਮੈਂ ਛੱਡਿਆ ਸਗਲ ਅਪਾਇਣੋ ਪ੍ਰਭਾਸੈ ਗੁਰ ਸਮਰਥਾ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁੱਖ ਲੱਥਾ ਭੁੱਗ ਹੋ ਪੁੰਚ ਹੋ ਭਾਈ ਹੋ ਪੱਲੈ ਨਾਮ ਅਗੱਥਾ ਨਾਮ ਦਾਨ ਇਸ਼ਨਾਨ ਦਿੜ ਸਦਾ ਕਰਹੋ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਭਉ ਲੱਥਾ ਸਲੋਕ ਡੱਖਣੇ ਮਹੱਲਾ ਪੰਜਵਾਂ ਲੱਗਣੀਆਂ ਪਿਰੀਅੰਨ ਪੇ ਖੰਦੀਆਂ ਨਾ ਤਿੱਪੀਆਂ ਹੱਬ ਮਝਾਹੂ ਸੋ ਧਣੀ ਵਿਆਹ ਨਾ ਡਿੱਠੋ ਕੋਏ ਮਹੱਲਾ ਪੰਜਵਾਂ ਕਥਣੀਆਂ ਸੰਤਾਂ ਤੇ ਸੁਖਾਊ ਪੰਧੀਆਂ ਨਾਨਕ ਲੱਦਣੀਆਂ ਤਿੰਨਾਂ ਜਿੰਨਾ ਭਾਗ ਮਥਾੜੈ ਮਹੱਲਾ ਪੰਜਵਾਂ ਡੂੰਗਰ ਜਲਾਂ ਥਲਾਂ ਭੂਮ ਬਨਾ ਫਲ ਕੰਦਰਾਂ ਪਾਤਾਲਾਂ ਆਕਾਸ ਪੂਰਨ ਹੱਬ ਘਟਾਂ ਨਾਨਕ ਪੇਖ ਜੀਓ ਇਕਤ ਸੂਤ ਪਰੋਤੀਆਂ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਲਾਏਂਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੀਤੀ ਲਾਇਕ ਮੁਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਂਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਡੱਖਣੇ ਮਹੱਲਾ ਪੰਜਵਾਂ ਨਾਨਕ ਕੱਚੜਿਆ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵੰਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅਤ ਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਫਲ ਨੀਰ ਭਰੇ ਸੀਤਲ ਪਵਨ ਝਲਾਰ ਦੇ ਸੇਜਣੀਆਂ ਸੋਏਨ ਹੀਰੇ ਲਾਲ ਜੜੰਦੀਆਂ ਸੁਭਾਰ ਕੱਪੜ ਭੋਗ ਨਾਨਕ ਪਿਰੇ ਵਿਹੂਣੀ ਤੱਤੀਆਂ ਪੌੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਨਾ ਜੇ ਸੋ ਧਾਵਹਿ ਪ੍ਰਾਣੀਆਂ ਪਾਵਹਿ ਧੁਰ ਲਹਿਣਾ ਬਿਨ ਕਰਮਾ ਕਿਛੂ ਨਾ ਲੱਭਈ ਜੇ ਫਿਰ ਹੈ ਸਭ ਧਰਨਾ ਗੁਰਮਿਲ ਭਉ ਗੋਬਿੰਦ ਕਾ ਭੈ ਡਰ ਦੂਰ ਕਰਨਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਨਾ ਹਿਆਏ ਕਮਾਏ ਧਿਆਇਆ ਪਾਇਆ ਸਾਧ ਸਰਨਾ
बोहित नानक देव गुर, जिस हर चढ़ाए तिस भौजल तरना। श्लोक महला पंजवां।

ਅੱਲਾ ਪੰਜਵਾਂ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ ਜਿੰਨਾ ਮੁਹੱਬਤ ਇੱਕ ਸਿਹੋ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾਂ ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨ ਆਵੇ ਪੀਰ ਭੁੱਖ ਤਿੱਖ ਤਿਸ ਨਾ ਵਿਆਪਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹ ਅਡੋਲੈ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧ ਨੂੰ ਤੋਲੈ ਪੰਨਣ ਘੜਨ ਸਮਰੱਥ ਹੈ ਓਪਤ ਸਭ ਪਰਲੈ ਕਰਨ ਕਰਨ ਸਮਰੱਥ ਹੈ ਘੱਟ ਘੱਟ ਸਭ ਬੋਲੈ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੈ ਗਹਿਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੋਲੈ ਸੋਏ ਕੰਮ ਕਮਾਵਣਾ ਕੀਆ ਤੁਰ ਮੌਲੈ ਤੁਧੋਂ ਬਾਰ ਕਿਛ ਨਹੀਂ ਨਾਨਕ ਗੁਣ ਬੋਲੈ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਆ ਕਵਣ ਕਮਤ ਤੁਮ ਲਾਗੇ ਬੂਢੋ ਗੇ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੇ ਰਹਾਓ ਵੇਦ ਪੁਰਾਣ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰਸ ਪਾਰਾ ਜੀ ਬਧੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਭਾਈ ਆਪਸ ਕੋ ਮੁਨਵਰ ਕਰ ਥਾਪੋ ਕਾ ਕੋ ਕਹੋ ਕਸਾਈ ਮਨ ਕੇ ਅੰਧੇ ਆਪ ਨਾ ਬੂਝੋ ਕਾਹੇ ਬੁਝਾਵੋ ਭਾਈ ਮਾਇਆ ਕਾਰਨ ਵਿਦਿਆ ਵੇਚੋ ਜਨਮ ਅਭਿਥਾ ਜਾਈ ਨਾਰਦ ਬਚਨ ਵਿਆਸ ਕਹਿਤ ਹੈ ਸੁਖ ਕੋ ਪੁੱਛੋ ਜਾਈ ਕਹਿ ਕਬੀਰ ਰਾਮੈ ਰਾਮ ਛੂਟੋ ਨਾਹੇ ਤਾਂ ਬੂਢੇ ਪਹਾਈ ਬਨਹਿ ਬਸੇ ਕਿਉਂ ਪਾਈਐ ਜੋ ਲੋ ਮਨੋ ਨਾ ਤਜੈ ਬਿਕਾਰ ਜਿਹੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵੋ ਆਤਮੈ ਰਾਮ ਰਹਾਉ ਜਟਾ ਭਸਮ ਲੇਪਨ ਕੀਆ ਕਹਾਂ ਗੁਫਾ ਮਹਿਬਾਸ ਮਨ ਜੀਤੇ ਜਗ ਜੀਤਿਆ ਜਾਂ ਤੇ ਬਿਖਿਆ ਤੇ ਹੋਏ ਉਦਾਸ ਅੰਜਣ ਦੇ ਸਭੈ ਕੋਈ ਟੁਕ ਚਾਹਨ ਮਾਏ ਵਿਡਾਨ ਗਿਆਨ ਅੰਜਣ ਜੇ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ ਰਿੱਧ ਸਿੱਧ ਜਾਂ ਕੋ ਖੁਰੀ।

ਮੈਂ ਕਹੋ ਕਬੀਰ ਇੱਕ ਬੇਨਤੀ ਬਰਾਜੀ ਅੜੇ ਮੋਹ ਕੋ ਭਉਜਲ ਪਾਰ ਉਤਾਰਵਣਾ ਹੰਬੈ ਰਾਜਨ ਕੌਣ ਤੁਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ ਰਹਾਉ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਵ ਸੂਰਾ ਸੋ ਪਹਿਚ

ਪੈਰ ਭਇਆ ਦੌਤ ਬਿਹਾਗੈ ਰਾਮ ਤਿਨ ਘਰ ਰਾਖਿਆੜਾ ਜੋ ਅਨ ਦਿਨ ਜਾਗੈ ਰਾਮ ਗੁਰਪੂਛ ਜਾਗੇ ਨਾਮ ਲਾਗੇ ਕਿੰਨਾ ਰਹਿਣ ਸੁਹੇਲੀਆ ਗੁਰ ਸ਼ਬਦ ਕਮਾਵਹਿ ਜਨਮ ਨਾ ਆਵਹਿ ਤਿੰਨਾ ਹਰ ਪ੍ਰਭ ਬੇਲੀਆ ਕਰ ਕੰਪ ਚਰਨ ਸਰੀਰ ਕੰਪੈ ਨੈਣ ਅੰਧਲੇ ਤਨ ਭਸਮ ਸੇ ਨਾਨਕ ਦੁਖੀਆ ਜੋਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਖੁੱਲੀ ਗੰਠ ਉਠੋ ਲਿਖਿਆ ਆਇਆ ਰਾਮ ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ ਬੰਦ ਚਲਾਇਆ ਜਾਂ ਪ੍ਰਭ ਭਾਇਆ ਨਾ ਦੀ ਸਹਿ ਨਾ ਸੁਣੀਐ ਆਪਣ ਵਾਰੀ ਸਭ ਸਹਿ ਆਵੈ ਪੱਕੀ ਖੇਤੀ ਲੁਣੀਐ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੋ ਜੀਆ ਨਾਨਕ ਸੁਰ ਨਰ ਸ਼ਬਦ ਮਲਾਏ ਤਿਨ ਪ੍ਰਭ ਕਾਰਨ ਕੀਆ ਤੁਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ ਰਾਮ ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ

ਤੇ ਮਨ ਮਾਨਿਆ ਜਿਨ ਜਲ ਥਲ ਤ੍ਰੇ ਭਵਨ ਘਟ ਘਟ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਅਪਾਰਾ ਤ੍ਰੇ ਵਿਦ ਮੇਟ ਸਮਾਈ ਨਾਨਕ ਅਵਗੁਣ।

ਜਿਹੜੈ ਘਰ ਸ਼ਬਦ ਪਤੀਣੀ ਸਹੁਰੜੈ ਪਿਰ ਪਾਣੀ ਨਾਨਕ ਸਤਿਗੁਰ ਮੇਲ ਮਲਾਈ ਚੂਕੀ ਕਾਣ ਲੋਕਾਣੀ ਤੁਖਾਰੀ ਮਹੱਲਾ ਪਹਿਲਾ ਭੁਲਾਵੜੈ ਭੁੱਲੀ ਭੁੱਲ ਭੁੱਲ ਪੱਛੋ ਤਾਣੀ ਫਿਰ ਛੋਡਿਆੜੀ ਸੁੱਤੀ ਫਿਰ ਕੀ ਸਾਰ ਨਾ ਜਾਣੀ ਫਿਰ ਛੋਡੀ ਸੁੱਤੀ ਅਵਗੁਣ ਮੁੱਤੀ ਤਿਸ ਧਨ ਵਿਦਣ ਰਾਤੀ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਹਉ ਮੈਂ ਲੱਗੀ ਤਾਤੀ ਉੱਡਰ ਹੰਸ ਚੱਲਿਆ ਫੁਰਮਾਇਆ ਭਸਮੈ ਭਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪੱਛੋ ਤਾਣੀ ਸੁਣ ਨਾਹ ਪਿਆਰੀ ਇਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹਉ ਰੁਲ ਭਸਮੈ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਕਿਆ ਕਹੀਐ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ।

ਮੂਲ ਨਰਾਰੇ ਨਾਨਕ ਜੋਤੀ ਜੋਤ ਸਮਾਣੀ ਜਾਂ ਮਿਲਿਆ ਅਤ ਪਿਆਰੇ ਸੱਚ ਕਰ ਖੋਜ ਲਹੇ ਸਾਚਾ ਗੁਰ ਥਾਨੋ ਮਨਮੁਖ ਨਹਿ ਪਾਈਐ ਗੁਰਮੁਖ ਗਿਆਨੋ ਦੇਵੈ ਸੱਚ ਦਾਨੋ ਸੋ ਪਰਵਾਨੋ ਸਦ ਦਾਤਾ ਵੱਡ ਦਾਣਾ ਅਮਰ

ਧਾਰੇ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰਿਆ ਤਾਂ ਛੁਟ ਸੀ ਜਾਂ ਭਰਮ ਚੁਕਾਏ ਸੀ ਰਾਮ ਧਨ ਸੰਚ ਹਰ ਹਰ ਨਾਮ ਵੱਖਰ ਗੁਰ ਸ਼ਬਦ ਭਾਉ ਪਛਾਣ ਹੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸੱਚ ਜਾਣ ਹੈ ਪਤ ਨਾਮ ਪਾਵਹਿ ਘਰ ਸਦਾਵਹਿ ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡਭਾਗ ਜਪ

ਰਾਮ ਜਬ ਲਗ ਦਰਸ ਨਾ ਹੋਏ ਕਿਉ ਅੰਮ੍ਰਿਤ ਪੀਵੀਐ ਰਾਮ ਕਿਉ ਅੰਮ੍ਰਿਤ ਪੀਵੀਐ ਹਰ ਬਿਰ ਜੀਵੀਐ ਤਿਸ ਬਿਨ ਰਹਿਣ ਨਾ ਜਾਏ ਅਨ ਦਿਨ ਪ੍ਰਿਓ ਪ੍ਰਿਓ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੀ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਉ ਸਤਿਗੁਰ ਵਿਟੋ ਹੋ।

ਵਿਯਾਰੀ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰਪੂਰਾ ਮਿਲੈ ਲਖਾਵੀਐਰੀ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸ ਜਨ ਕੋ ਹਰ ਲਿਵ ਲਾਵੀਐਰੀ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐਰੀ ਹਰ ਹਰ ਨਾਮ

ਆਦ ਮੋਹਕ ਕਾਮ ਕ੍ਰੋਧ ਕੈ ਖਾਤ ਕਰ ਗਹਿ ਲਿਹੋ ਦਾਸ ਨਾਨਕ ਕਹੋ ਪ੍ਰਭ ਜੀਓ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਏ ਨਾ ਚਾਲ ਸਾਥ ਦੀਨਾ ਨਾਥ ਕਰੁਣਾ ਪਤ ਸੁਆਮੀ ਆਨਾਥਾਂ ਕੇ ਨਾਥ ਰਹਾਉ ਸੁਤ ਸੰਪਤ ਬਿਖਿਆ ਰਸ ਭੁਗਵਤ ਨਹਿ

ਮਿਲੈ ਮੁਖ ਮਲੀ, ਗੁਣਾ ਅਚੁੱਤ ਸਦਾ ਪੂਰਨ, ਨਹਿ ਦੁਖ ਵਿਆਪਹਿ ਕਲੀ ਰਹਾਉ। ਗੁਰ ਬਚਨ ਕਾਰਜ ਸਰਬ ਪੂਰਨ, ਈਤ ਊਤ ਨਾ ਹਲੀ, ਪ੍ਰਭ ਏਕ ਅਨਕ ਸਰਬਤ ਪੂਰਨ, ਵਿਖੈ ਅਗਨ ਨਾ ਜਲੀ। ਗਹਿ ਪੁਜਾ ਲੀਨੋ ਦਾਸ ਆਪਣੋ, ਜੋਤ ਜੋਤੀ ਰਲੀ, ਪ੍ਰਭ ਚਰਨ ਸਰਨ ਅਨਾਥ ਆਇਓ, ਨਾਨਕ ਹਰ ਸੰਗ ਚੱਲੀ। ਕਿਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੀ ਮਨ ਰੁਚੈ, ਕੋਟ ਸ਼ਾਂਤ ਆਨੰਦ ਪੂਰਨ, ਜਲਤ ਛਾਤੀ ਬੁਝੈ ਰਹਾਉ। ਸੰਤ ਮਾਰਗ ਚਲਤ ਪ੍ਰਾਣੀ, ਪਤਤ ਉਦਰੇ ਮੁਚੈ, ਰੇਣ ਜਨ ਕੀ ਲੱਗੀ ਮਸਤਕ, ਅਨਕ ਤੀਰਥ ਸੁਚੈ। ਚਰਨ ਕਮਲ ਧਿਆਨ ਭੀਤਰ, ਘਟ ਘਟੈ ਸੁਆਮੀ ਸੁਜੈ, ਸਰਨ ਦੇਵ ਅਪਾਰ ਨਾਨਕ, ਬਹੁਰ ਜਮ ਨਹੀਂ ਲੁਜੈ।

ਪਾਣੀ ਚਲਤ ਕਤ ਟੇਡੇ ਟੇਡੇ ਟੇਡੇ ਹਸਤ ਚਰਮ ਬਿਸਟਾ ਕੇ ਮੁੰਡੇ ਦੁਰਗੰਧ ਹੀ ਕੇ ਬੇਡੇ ਰਹਾਉ ਰਾਮ ਨਾ ਜਪਹੋ ਕਮਨ ਭਰਮ ਭੂਲੇ ਤੁਮ ਤੇ ਕਾਲ ਨਾ ਦੂਰੇ ਅਨਕ ਜਤਨ ਕਰ ਇਹੋ ਤਨ ਰੱਖੋ ਰਹਿ ਅਵਸਥਾ ਪੂਰੇ ਆਪਣ ਕੀਆ ਕਛੂ ਨਾ ਹੋਵੇ ਕਿਆ ਕੋ ਕਰੈ ਪ੍ਰਾਣੀ ਜਾਂ ਤਿਸ ਭਾਵੈ ਸਤਿਗੁਰ ਭੇਟੈ ਏਕੋ ਨਾਮ ਬਖਾਨੀ ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ

ਇਹ ਪਦ ਹੈ ਅਮਰਿਉ ਰਾਮ ਭਗਤ ਬਸੇਖ ਰਹਾਉ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬਪਰਾ ਕਿਆ ਸਰਾ ਹੈ ਤੀਨ ਲੋਕ ਪਰਵੇਸ਼ ਅਜਾਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉ ਨਾ ਤਰਹ ਰਵਿਦਾਸ ਰਾਗ ਭੈਰੋ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ

ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਭਵਜਨ ਬਿਨ ਸ਼ਬਦੈ ਕਿਉਂ ਤਰੀਐ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਐ ਰਹਾਉ ਗੁਰਦੇਵਾ ਗੁਰ ਅਲਖ ਅਭੇਵਾ ਤ੍ਰੇ ਪਵਣ।

ਸਰਬ ਧਨ ਧਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵਲਾਈਐ ਮਨ ਰੇ ਰਾਮ ਭਗਤ ਚਿਤ ਲਾਈਐ ਗੁਰਮੁਖ ਰਾਮ ਨਾਮ ਜਪ ਹਿਰਦੈ ਸਹਿਜ ਸੇਤੀ ਘਰ ਜਾਈਐ ਰਹਾਉ ਪਰਮ ਭੇਦ ਭਉ ਕਬਹੁ ਨਾ ਛੂਟਸ ਆਵਤ ਜਾਤ ਨਾ ਜਾਨੀ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੂਬ ਮੋਏ ਬਿਨ ਪਾਣੀ ਧੰਦਾ ਕਰਤ ਸਗਲੀ ਪਤ ਖੋਵਸ ਭਰਮ ਨਾ ਮਿਟ ਸਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਧਲੇ ਧੰਦ ਪਸਾਰਾ ਅਕੁਲ ਨਿਰੰਜਨ।

ਜਾ ਕੋ ਰਾਖੈ ਆਪਣੀ ਸਰਨਾਈ, ਸਾਚੀ ਲਾਗੈ ਸਾਚਾ ਫਲ ਪਾਈ। ਰੇ ਜਨ ਕੈ ਸਿਓ ਕਰਹੁ ਪੁਕਾਰਾ, ਹੁਕਮੇ ਹੋਆ ਹੁਕਮੇ ਵਰਤਾਰਾ। ਰਹਾਉ ਇਹੋ ਆਕਾਰ ਤੇਰਾ ਹੈ ਧਾਰਾ, ਹਿਨ ਮੈਂ ਬਿਨਸੈ ਕਰਤ ਨਾ ਲਾਗੈ ਬਾਰਾ। ਕਰ ਪ੍ਰਸਾਦ ਇਕ ਖੇਲ ਦਿਖਾਇਆ, ਗੁਰ ਕਿਰਪਾ ਤੇ ਪਰਮ ਪਦ ਪਾਇਆ।

ਤੀਜਾ ਗੋਵਿੰਦ ਪ੍ਰੀਤ ਸੰਕਾਦਿਕ ਉਧਾਰੇ ਰਾਮ ਨਾਮ ਸ਼ਬਦ ਵਿਚਾਰੇ ਹਰ ਜੀਉ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲੱਗੈ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰੈ ਗੁਰਮੇ ਲਾਵਾ ਹੋਏ ਨਿਜ ਕਰ ਵਸੈ ਸਹਿਜ ਸੁਭਾਏ ਗੁਰਮੁਖ ਨਾਮ ਵਸੈ ਮਨ ਆਏ ਆਪੇ ਵੇਖੈ ਵੇਖਣ ਹਾਰ ਨਾਨਕ ਨਾਮ ਰੱਖੋ ਉਰ ਧਾਰ ਭੈਰੋ ਮਹੱਲਾ ਤੀਜਾ ਕਲ ਯੁਗ ਮਹਿ ਰਾਮ ਨਾਮ ਉਰ ਧਾਰ ਬਿਨ ਨਾਵੈ ਮਾਥੈ ਪਾਵੈ ਸ਼ਾਰ ਰਾਮ ਨਾਮ ਦੁਲਭ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ ਰਾਮ ਨਾਮ ਜਨ ਭਾਲਹਿ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਭਾਣਾ ਮੰਨਹਿ ਸੇ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਸੋ ਸੇਵਹੋ ਜੋ ਕਲ ਰਹਿਆ ਧਾਰ ਨਾਨਕ ਗੁਰਮੁਖ ਨਾਮ ਪਿਆਰ ਭੈਰੋ ਮਹੱਲਾ ਤੀਜਾ ਕਲ ਯੁਗ ਮਹਿ ਬਹੁ ਕਰਮ ਕਮਾਹੇ ਨਾ ਰੁਤ ਨਾ ਕਰਮ ਥਾਏ ਪਾਹੇ ਕਲ ਯੁਗ ਮਹਿ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲੱਗੈ ਪਿਆਰ ਰਹਾਉ ਤਨ ਮਨ ਖੋਜ ਘਰੈ ਮਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਨ ਸਤਿਗੁਰ ਤੇ ਹੋਏ ਰਾਮ ਨਾਮ ਰਵ ਰਹਿਆ ਤਿਹੋ ਲੋਏ ਕਲ ਯੁਗ ਮਹਿ ਹਰ ਜੀਉ ਏਕ ਹੋਰ ਰੁਤ ਨਾ ਕਾਈ ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲੇਹੋ ਜਮਾਈ ਭੈਰੋ ਮਹੱਲਾ ਤੀਜਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲਹਿ ਅਧਕਾਈ ਮਰ ਮਰ ਜੰਮਹਿ ਠੌਰ ਨਾ ਪਾਵਹਿ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੋ ਬੁਝਾਈ ਹਉ ਮੈਂ ਰੋਗੀ ਜਗਤ ਉਪਾਇਆ ਬਿਨ ਸ਼ਬਦੈ ਰੋਗ ਨਾ ਜਾਈ ਰਹਾਉ ਸਿਮਰਤ ਸਾਸਤਰ ਪੜਹਿ ਮੁਨ ਕੇਤੇ ਬਿਨ ਸ਼ਬਦੈ ਸੁਰਤ ਨਾ ਪਾਈ

ਤਾਈ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਲਾਏ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋਜੀ ਪਾਈ ਸੱਚ ਨਾਮ ਨਿਸਤਾਰਾ ਭੈਰੋ ਮਹੱਲਾ ਤੀਜਾ ਕਲ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ ਸਤਿਯੁਗ ਪਰਮਹੰਸ ਵਿਚਾਰੀ ਦੁਆਪਰ ਤ੍ਰੇਤੈ ਮਾਨਸ ਵਰਤੈ ਵਿਰਲੈ ਹਉ ਮੈਂ ਮਾਰੀ ਕਲ ਮਹਿ ਰਾਮ ਨਾਮ ਵਡਿਆਈ

ਹਿਰਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵਡਿਆਈ ਨਾਨਕ ਨਾਮ ਸਮਾਏ ਪੈਰੋ ਮਹੱਲਾ ਤੀਜਾ ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ ਦੂਜੈ ਭਾਏ ਫਾਤੇ ਜਮ ਜਾਲਾ ਸਤਿਗੁਰ ਕਰੇ ਮੇਰੀ ਪ੍ਰਿਤਪਾਲਾ ਹਰ ਸੁਖਦਾਤਾ ਮੇਰੇ ਨਾਲਾ ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਉ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੀ ਪੁੱਤਰ ਰਾਮ ਨਾਮ ਛੋਡੋ ਜੀਓ ਲੇਹੋ ਉਵਾਰੀ ਪ੍ਰਹਲਾਦ ਕਹੈ ਸੁਨੋ ਮੇਰੀ ਮਾਏ ਰਾਮ ਨਾਮ ਨਾ ਛੋਡਾਂ ਗੁਰ ਦੀਆ ਬੁਝਾਈ ਸੰਡਾ ਮਰ ਕਾ ਸਭ ਜਾਏ ਪੁਕਾਰੀ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੀ ਦੁਸ਼ਟ ਸਭਾ ਮੈਂ ਮੰਤਰ ਪਕਾਇਆ ਪ੍ਰਹਿਲਾਦ ਕਾ ਰਾਖਾ ਹੋਏ ਰਘੁਰਾਇਆ ਹਾਥ ਖੜਗ ਕਰ ਧਾਇਆ ਅਤ ਅਹੰਕਾਰ ਹਰ ਤੇਰਾ ਕਹਾ ਤੁਝ ਲਏ ਉਬਾਰ ਖਿਨ ਮਹਿ ਭਿਆਨ ਰੂਪ ਨਿਕਸਿਆ ਥੰਮ ਉਪਾੜ ਹਰਨਾਕਿਸ਼ ਲਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ ਪ੍ਰਹਿਲਾਦ ਜਨ ਕੇ ਇੱਕੀ ਹੀ ਕੁਲ ਉਧਾਰੇ ਗੁਰ ਕੈ ਸ਼ਬਦ ਹਉਮੈ ਬਿਖ ਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰੀ ਭੈਰੋ ਮਹੱਲਾ ਤੀਜਾ ਆਪੇ ਦੈਤ ਲਾਏ ਦਿੱਤੇ ਸੰਤ ਜਨਾ ਕਉ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨਾਈ ਤਿਨ ਮਨ ਦੁਖ ਨਾ ਹੋਈ ਜੁਗ ਜੁਗ ਭਗਤਾਂ ਕੀ ਰੱਖਦਾ ਆਇਆ ਦੈਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਿਸ਼ੂ ਨਾ ਜਾਣੈ ਸ਼ਬਦੇ ਮੇਲ ਮਲਾਇਆ ਰਹਾਉ ਹਨ ਦਿਨ ਭਗਤ ਕਰਹਿ ਦਿਨ ਰਾਤੀ ਦੁਬਦਾ ਸ਼ਬਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਮੂਰਖ ਦੁਬਦਾ ਪੜਹਿ ਮੂਲ ਨਾ ਪਛਾਣੈ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦੈਤ ਚੜਾਇਆ ਪ੍ਰਹਿਲਾਦ ਦੁਬਦਾ ਨਾ ਪੜੈ ਹਰ ਨਾਮ ਨਾ ਛੋਡੈ ਡਰੈ ਨਾ ਕਿਸੈ ਦਾ ਡਰਾਇਆ

ਅਗਲਾਇਨ ਗੁਰ ਸ਼ਬਦੀ ਹਰ ਭਜ ਸੁਰਤ ਸਮਾਇਨ ਮੇਰੇ ਮਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਣ ਰਹਾਉ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੇ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲਵਿਖ ਪਾਪ ਗਏ ਗਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮੇਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਭਉ ਤਰੀ ਰਹਾਉ ਜਗਜੀਵਨ ਧਿਆਏ ਮਨ ਹਰ ਸਿਮਰੀ ਕੋਟ ਕਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਧੂਰ ਮੁਖ ਪਰੀ ਇਸ ਨਾਨਕੀਓ ਅਠਸਠ ਸੁਰਸਰੀ ਹਮ ਮੂਰਖ ਕਉ

ਅਨਜਾਤ ਹਉ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਜਹ ਜਹ ਦੇਖਾ ਤਹ ਹਰ ਪ੍ਰਭ ਸੋਈ ਸਭ ਤੇਰੇ ਵਸ ਦੂਜਾ ਅਵਰ ਨਾ ਕੋਈ ਜਿਸ ਕਉ ਤੁਮ ਹਰ ਰਾਖਿਆ ਭਾਵੈ ਤਿਸ ਕੈ ਨੇੜੈ ਕੋਈ ਨਾ ਜਾਵੈ ਤੂੰ ਜਲ ਥਲ ਮਹੀਅਲ ਸਭ ਤੈ ਭਰਪੂਰ ਜਨ ਨਾਨਕ ਹਰ ਜਪ ਹਾਜਰਾ ਹਜੂਰ ਭੈਰੋ ਮਹੱਲਾ ਚੌਥਾ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮਰਾਰ ਮਸਤਕ ਭਾਗ ਹੋਐ ਜਿਸ ਲਿਖਿਆ ਸੋ ਗੁਰਮਤ ਹਿਰਦੈ ਹਰ ਨਾਮ ਸੰਭਾਰ ਮਦ ਸੂਦਨ ਜਪੀਐ ਉਰਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾਢੇ ਮਾਰ ਰਹਾਉ ਜਿਨਕਾ ਹਰ ਸੇ ਤੀ ਮਨ ਮਾਨਿਆ ਤਿਨ ਕਾਰਜ ਹਰ ਆਪ ਸਵਾਰ ਤਿਨ ਚੂਕੀ ਮੋਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੈ ਹਰ ਬਾਹਰ ਜੋ ਕਿਛ ਕਰੇ ਸੋਈ ਭਲ ਹੋਸੀ ਹਰ ਧਿਆਵੋ ਅਨ ਦਿਨ ਨਾਮ ਮਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਉਹ ਪੂਛ ਨਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮੇਲਿਆ ਸਤਿਗੁਰ ਕਿਰਪਾ ਧਾਰ ਭੈਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨ ਕੋ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ ਹਮਦਾਸਨ ਦਾਸ ਕੀ ਜੈ ਪਨੇਹਾਰੀ ਰਹਾਉ ਤਿਨ ਮਤ ਉਤਮ ਤਿਨ ਪਤ ਉਤਮ ਜਿਨ ਹਿਰਦੈ ਵਸਿਆ ਪਨਵਾਰੀ ਤਿਨ ਕੀ ਸੇਵਾ ਲਾਏ ਹਰ ਸਵਾਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ।

ਨਾਨਕ ਦਾਸ ਇਹੋ ਕੀਆ ਵਿਚਾਰ, ਬਿਨ ਹਰ ਨਾਮ ਮਿਥਿਆ ਸਭ ਛਾਰ। ਭੈਰੋ ਮਹੱਲਾ ਪੰਜਵਾਂ, ਲੇਪ ਨਾ ਲਾਗੋ ਤਿਨ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ।

0: ਆਪ ਧਿਆਇਆ।
1: ਨਿਆਣਾ ਪਾਪੀ ਉਹ ਆਪ ਪਚਾਇਆ, ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ। ਨਿੰਦਕ ਕਾ ਮਾਥਾ ਇਹਾਂ ਊਹਾਂ ਕਾਲਾ, ਜਨ ਨਾਨਕ ਕੀ ਪਰਮੇ

ਸਭ ਦੁਨੀਆ ਚਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ ਨੇ ਧਰਿਆ ਧਰ ਪਨਾਹ ਖੁਦਾਈ ਗਰੀਬ ਨਵਾਜ ਦਿਨ ਰਹਿਣ ਧਿਆਇ ਨਾਨਕ ਕੋ ਖੁਦ ਖਸਮ ਮਿਹਰਵਾਨ ਅੱਲਾਹ ਨਾ ਵਿਸਰੈ ਦਿਲ ਜੀ ਪ੍ਰਾਣ ਭੈਰੋ ਮਹੱਲਾ ਪੰਜਵਾਂ ਸਾਚ ਪਦਾਰਥ ਗੁਰਮੁਖ ਲਹੋ ਪ੍ਰਭ ਕਾ ਭਾਣਾ ਸਤ ਕਰ ਸਹੋ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ ਰਹਾਉ ਕਲ ਯੁਗ ਮਹਿ ਇਕ ਨਾਮ ਉਧਾਰ ਨਾਨਕ ਬੋਲੈ ਬ੍ਰਹਮ ਵਿਚਾਰ ਭੈਰੋ ਮਹੱਲਾ ਪੰਜਵਾਂ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਤ ਪਾਵਨ ਪ੍ਰਭ ਤੇਰੋ ਨਾਉ ਪੂਰਬ ਕਰਮ ਲਿਖੇ ਗੁਣ ਗਾਉ ਰਹਾਉ ਸਾਧੂ ਸੰਗ ਹੋਵੈ ਉਧਾਰ ਸੋਭਾ ਪਾਵੈ ਪ੍ਰਭ ਕੈ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਂਛ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਧਰਿਆ ਸਗਲ ਜਹਾਨ ਭੈਰੋ ਮਹੱਲਾ ਪੰਜਵਾਂ ਆਪਣੇ ਦਾਸ ਕਹੋ ਕੰਠ ਲਗਾਵੈ ਨਿੰਦਕ ਕਹੋ ਅਗਨ ਮਹਿ ਪਾਵੈ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤ ਹੂੰ ਨਾਹੀ ਪਾਪੀ ਪਚਿਆ ਆਪ ਕਮਾਇਣ ਰਹਾਉ ਦਾਸ ਰਾਮ ਜੀਓ ਲਾਗੀ ਪ੍ਰੀਤ ਨਿੰਦਕ ਕੀ ਹੋਈ ਵਿਪਰੀਤ ਪਾਰ ਬ੍ਰਹਮ ਆਪਣਾ ਬਿਰਧ ਪ੍ਰਗਟਾਇਆ ਦੁਖੀ ਆਪਣਾ ਕੀਤਾ।

ਇੱਕ ਭਈ ਨਿਹਾਲਾ ਭੈਰੂ ਮਹੱਲਾ ਪੰਜਵਾਂ ਸਤਿਗੁਰ ਮੇਰਾ ਬੇਮੁਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਸਿਕਾ ਦਾਤਾ ਸਤਿਗੁਰ ਮੇਰਾ ਪੁਰਖ ਵਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜੀ ਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਕਰ ਦੀਵਾਨ ਸਤਿਗੁਰ ਕਹਿ ਹੋ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਭੈਰੂ ਮਹੱਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਪ ਤਨ ਤੇ ਗਇਆ ਨਾਮ ਲੈਤ ਸਗਲ ਪੁਰਬਾਇਆ ਨਾਮ ਲੈਤ ਅਠਸਠ ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈਤ ਦੁਖ ਦੂਰ ਪਰਾਨਾ ਨਾਮ ਲੈਤ ਅਤ ਮੂੜ ਸੋ ਗਿਆਨਾ ਨਾਮ ਲੈ

ਸਦਾ ਸੁਖ ਹੋਏ, ਕਰ ਕਿਰਪਾ ਜਾਂ ਕੋ ਮੇਲੈ ਸੋਏ, ਰਹਾਉ ਜਾਂ ਕੇ ਕਰਤਬ ਲਖੇ ਨਾ ਜਾਹੇ, ਜਾਂ ਕਾ ਪ੍ਰਵਾਸਾ ਸਭ ਘਟ ਮਾਏ, ਪ੍ਰਗਟ ਭਇਆ ਸਾਧੂ ਕੈ ਸੰਗ, ਭਗਤ ਅਰਾਧਹਿ ਅਨ ਦਿਨ ਰੰਗ, ਦੇਂਦੇ ਤੋਟ ਨਹੀਂ ਭੰਡਾਰ, ਚਿਨ ਮਹਿ ਥਾਪਿਓ।

ਹੀ ਆਸਾ, ਦੁੱਖ ਸੁਖ ਹਮਰਾ ਤਿਸ ਹੀ ਪਾਸਾ, ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਉਸਤਤ ਕਰਦਾ, ਭੈਰੋ ਮਹੱਲਾ ਪੰਜਵਾਂ, ਰੋਵਨ ਹਾਰੀ ਰੋਜ ਬਨਾਇਆ, ਬਲਨ ਬਰਤਨ ਕਹੋ ਸੰਬੰਧ ਚੇਤ ਆਇਆ, ਬੂਝ ਬੈਰਾਗ ਕਰੇ ਜੇ ਕੋਈ, ਜਨਮ ਮਰਨ ਫਿਰ ਸੋਗ ਨਾ ਹੋਏ, ਵਿਖਿਆ ਕਾ ਸਭ ਧੰਦ ਪਸਾਰ, ਵਿਰਲੈ ਕੀਨੋ ਨਾਮ ਆਧਾਰ ਰਹਾਉ, ਤ੍ਰੇਵਿਦ ਮਾਇਆ ਰਹੀ ਵਿਆਪ, ਜੋ ਲਪਟਾਨੋ

ਮਿਲਣ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ ਬੂਜੈ ਨਹੀਂ ਭੂਖ ਰੋਗ ਜਾਏ ਤਾਂ ਉਤਰਹਿ ਦੁਖ ਕਾਮ ਕ੍ਰੋਧ ਲੋਭ ਮੋਹਿ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾਧ ਤਨ ਹਰ ਨਾਓ ਆਠ ਪਹਿਰ ਕੀਰਤਨ ਗੁਣ ਗਾਓ ਧਨ ਹਰ ਭਗਤ ਧਨ ਕਰਨੈ ਹਾਰ ਸਰਨ ਨਾਨਕ ਪ੍ਰਭ ਪੁਰਖ ਅਪਾਰ ਭੈਰੋ ਮਹੱਲਾ ਪੰਜਵਾਂ ਗੁਰ ਸੋ ਪ੍ਰਸੰਨ ਹੋਏ ਭਉ ਗਏ ਨਾਮ ਨਿਰੰਜਨ ਮਨ ਮਹਿ ਲਈ ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੁਖ ਸਹਿਜ ਆਨੰਦ ਘਨੇ ਸਾਧ ਸੰਗ ਮਿਟੇ ਭੈ ਭਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਹਾਉ ਚਰਨ ਕਮਲ ਸਿਉ ਲਾਗੋ ਹੇਤ ਖਿਨ ਮਹਿ ਬਿਨ ਸਿਉ ਮਹਾ ਪਰੇਤ ਆਠ ਪਹਿਰ ਹਰ ਹਰ ਜਪ ਜਾਪ ਰਾਖਨ ਹਾਰ ਗੋਵਿੰਦ ਗੁਰ ਆਪ ਆਪਣੇ ਸੇਵਕ ਕਹੋ ਸਦਾ ਪ੍ਰਿਤ ਪਾਰੈ ਭਗਤ ਜਨਾ ਕੇ ਸਾਸ ਨਿਹਾਰੈ ਮਾਨਸ ਕੀ ਕਹੋ ਕੇਤਕ ਬਾਤ ਜਮ ਤੇ ਰਾਖੈ ਦੇ ਕਰ ਹਾਥ

ਭੇਟੈ ਵਡਭਾਗੀ ਨਾਨਕ ਤਿਨ ਕਹਿ ਸਦ ਕੁਰਬਾਨ ਭੈਰੋ ਮਹੱਲਾ ਪੰਜਵਾਂ ਪੰਚ ਮਜਮੀ ਜੋ ਪੰਚਨ ਰਾਖੈ ਮਿਥਿਆ ਰਸਨਾ ਨਿਤ ਉਠ ਭਾਖੈ ਚੱਕਰ ਬਣਾਏ ਕਰੈ ਪਾਖੰਡ ਚੁਰ ਚੁਰ ਪਚੈ ਜੈਸੇ ਤ੍ਰਿਆ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹਿ ਸਾਕਤ ਮੂਠ ਰਹਾਉ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪਿਐ ਥਾਏ ਨਾ ਸੁਚ ਹਰ ਮਾਨੈ ਅੰਤਰ ਮੈਲਾ ਬਾਹਰ ਨਿਤ ਧੋਵੈ ਸਾਚੀ

ਪਿੰਡ ਧਨ ਤਿਸ ਕੀ ਰਾਸ, ਸੋਈ ਮੇਰਾ ਸਵਾਮੀ ਕਰਨੈ ਹਾਰ, ਕੋਟ ਬਾਰ ਜਾਈ ਬਲਿਹਾਰ, ਸਾਧੂ ਧੂਰ ਪਨੀਤ ਕਰੀ, ਮਨ ਕੇ ਵਿਕਾਰ ਮਿਟ ਹੈ ਪ੍ਰਭ ਸਿਮਰਤ, ਜਨਮ ਜਨਮ ਕੀ ਮੈਲ ਹਰੀ ਰਹਾਉ, ਜਾਂ ਕੈ ਗ੍ਰਹਿ ਮਹਿ ਸਗਲ ਨਿਧਾਨ, ਜਾਂ ਕੀ ਸੇਵਾ ਪਾਈਐ ਮਾਨ, ਸਗਲ ਮਨੋਰਥ ਪੂਰਨ ਹਾਰ, ਜੀ ਪ੍ਰਾਨ ਭਗਤਨ ਆਧਾਰ, ਘਟ ਘਟ ਅੰਤਰ ਸਗਲ ਪਰਗਾਸ, ਜਪ ਜਪ ਜੀਵੈ

ਕਮਲ ਨਾਨਕ ਨਿਤ ਧਿਆਇ ਭੈਰੋ ਮਹੱਲਾ ਪੰਜਵਾ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛ ਹੋਏ ਤਿਸ ਕਾ

ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਮਨ ਗੁਣ ਗੁਣੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਣਤ ਧੁਨਤ ਲਲਿਤ ਅਨਕ ਧਾਰ ਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਟਹਿ ਜਸ ਸੁਨੀ ਨਾਨਕ ਸੇਵ ਅਪਾਰ ਦੇਵ ਤਟਹਿ ਖਟਹਿ ਬਰਤ ਪੂਜਾ ਗਮਨ ਭਵਨ ਜਾਤਰ ਕਰਨ ਸਗਲ ਫਲ ਪੁਨੀ ਭੈਰੋ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਤਮ ਮਹਿ ਰਾਮ ਰਾਮ ਮਹਿ ਆਤਮ ਚੀਨਸ ਗੁਰ ਬੀਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਕਾਟੈ ਹੋ ਮਾਰਾ ਨਾਨਕ ਹਉ ਮੈਰੋ

ਕੀ ਸਿਹ ਜਾਏ ਕੋਟ ਅਪਾਰ ਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ ਕੋਟ

ਸੋ ਦੇਹੀ ਪਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਏਹੀ ਲਾਹੋ ਰਹਾਓ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਭਜ ਲੇ ਰੇ ਮਨ ਸਾਰਿੰਗ ਪਾਣੀ ਅਬ ਨਾ ਭਜਸ ਭਜਸ ਕਬ ਭਾਈ

ਚੰਡ ਰਾਵਿ ਉਪਰ ਗਹਿਰਾ ਖਿਆ ਚੰਡ ਪੱਛਮ ਦੁਆਰੈ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪੱਛਮ ਦੁਆਰੇ।

ਹਾਰ ਉਤਰੈ, ਗੁਰ ਪ੍ਰਸਾਦੀ ਪਾਰ ਉਤਰੈ, ਦਾਸ ਕਬੀਰ ਕਹਿ ਸਮਝਾਏ, ਕੇਵਲ ਰਾਮ ਰਹੋ ਲਿਵ ਲਾਏ, ਸਤਰ ਸਹਿ ਸਲਾਰ ਹੈ ਜਾਕੀ, ਸਵਾ ਲਾਖ ਪੈ ਕੰਬਰ ਤਾਂ ਕੀ, ਸੇਖ ਜੋ ਕਹੀ ਹੈ ਕੋਟ ਅਠਾਸੀ, ਛੱਪਨ ਕੋਟ ਜਾ ਕੇ ਖੇਲ ਖਾਸੀ, ਮੋਹ ਗਰੀਬ ਕੀ ਕੋ ਗੁਜਰਾਵੈ, ਮਜਲਸ ਦੂਰ ਮਹਿਲ ਕੋ ਪਾਵੈ, ਰਹਾਉ ਤੇਤੀਸ ਕਰੋੜੀ ਹੈ ਖੇਲ ਖਾਨਾ, ਚੌਰਾਸੀ ਲੱਖ ਫਿਰੈ ਦੀਵਾਨਾ, ਬਾਬਾ ਆਦਮ ਕਹੋ ਕਿਸ

ਸਦਾ ਭਿਖਾਰੀ ਦਿਓ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨਾਹ ਸਮਾਨਾ ਪਿਸਤ ਨਜੀਕ ਰਾਖ ਰਹਿਮਾਨਾ ਸਭ

ਬਜਾਈ ਉਸਤਤ ਨਿੰਦਾ ਕਰੈ ਨਰ ਕੋਈ ਨਾਮੇ ਸ੍ਰੀ ਰੰਗ ਭੇਟਲ ਸੋਈ ਕਬਹੂ ਖੀਰ ਖਾਣ ਕੀ ਹੋ ਨਾ ਭਾਵੈ ਕਬਹੂ ਘਰ ਘਰ ਟੂਕ ਮਗਾਵੈ ਕਬਹੂ ਪੂਰਨ ਚਲੇ ਬਿਨਾਵੈ ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ ਹਰ ਕੀ ਮਹਿਮਾ ਕਿਛ ਕਤਨ ਨਾ ਜਾ।

ਫਿਰੈ ਭਗਤ ਜਨਾ ਕੋ ਦੇਹਰਾ ਫਿਰੈ ਭੈਰੋ ਨਾਮ ਦਿਓ ਜੀਉ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੈਸੀ

ਜਲ ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹਿ ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ ਤ੍ਰੇ ਪਵਨ ਧਣੀ ਪਾਖੰਤਨ ਬਾਜ ਬੁਜਾਏ ਲਾ ਗਰੁੜ ਚੜੇ ਗੋਬਿੰਦ ਆਏ ਲਾ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ ਕਹਿ

ਜੈ ਮਰਾਰ ਜੋ ਗੁਰਦੇਵ ਤਾਂ ਉਤਰੈ ਪਾਰ ਜੋ ਗੁਰਦੇਵ ਤਾਂ ਬੈਕੁੰਠ ਤਰੈ ਜੋ ਗੁਰਦੇਵ ਤਾਂ ਜੀਵਤ ਮਰੈ ਸਤ ਸਤ ਸਤ ਸਤ ਸਤ ਗੁਰਦੇਵ ਝੂਠ ਝੂਠ ਝੂਠ।

ਜੋ ਗੁਰਦੇਵ ਤਾਂ ਅੱਠ ਸੱਠ ਨਹਾਇਆ, ਜੋ ਗੁਰਦੇਵ ਤਨ ਚੱਕਰ ਲਗਾਇਆ, ਜੋ ਗੁਰਦੇਵ ਤਾਂ ਦਵਾਦਸ ਸੇਵਾ, ਜੋ ਗੁਰਦੇਵ ਸਭੈ ਬੇਖ ਮੇਵਾ, ਜੋ ਗੁਰਦੇਵ ਤਾਂ ਸੰਸਾਰ ਟੂਟੈ, ਜੋ ਗੁਰਦੇਵ ਤਾਂ ਜਮ ਕੇ ਛੂਟੈ, ਜੋ ਗੁਰਦੇਵ ਤਾਂ ਭਉ ਜਲ ਤਰੈ, ਜੋ ਗੁਰਦੇਵ ਤਾਂ ਜਨਮ ਨਾ ਮਰੈ, ਜੋ ਗੁਰਦੇਵ ਅੱਠ ਦਸ ਵਿਵਹਾਰ, ਜੋ ਗੁਰਦੇਵ ਅਠਾਰਹ ਭਾਰ, ਬਿਨ ਗੁਰਦੇਵ ਅਵਰ ਨਹੀਂ ਜਾਈ, ਨਾਮ ਦੇਵ ਗੁਰ ਕੀ ਸਰਨਾਈ। ਭੈਰੋ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ।

ਜੋ ਕੋਈ ਪਾਰਸ ਪਰਸੈ ਦੁਬਦਾ ਨਾ ਹੋਈ ਰਹਾਉ ਸੋ ਮੁਨ ਮਨ ਕੀ ਦੁਬਦਾ ਖਾਏ ਬਿਨ ਦੁਆਰੈ ਤ੍ਰੈ ਲੋਕ ਸਮਾਏ ਮਨ ਕਾ ਸੁਭਾਉ ਸਭ ਕੋਈ ਕਰੈ ਕਰਤਾ ਹੋਏ ਸੋ ਅਨ ਪੈ ਰਹੈ ਫਲ ਕਾਰਨ ਫੂਲੀ ਬਨ ਰਾਏ ਫਲ ਲਾਗਾ ਤਬ ਫੂਲ ਬੁਲਾਏ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਇਆ ਤਹ ਕਰਮਹਿ ਨਾਸ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਬਾਣ ਕਹਿ ਰਵਿਦਾਸ ਪਰਮ ਬੈਰਾਗ ਹਿਰਦੈ ਰਾਮ ਕੀਨਾ ਜਪਸ ਅਭਾਗ।

ਪਹਿਲਾ ਘਰ ਪਹਿਲਾ ਚੌਪਦੇ ਦੋ ਤੁਕੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਮਹਾ ਮਹਾਮ ਮਾਰਖੀ ਚੜਿਆ ਸਦਾ ਬਸੰਤ ਪਰਪੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਭੋਲਿਆ ਹਉ ਮੈਂ ਸੁਰਤ ਵਸਾਰ ਹਉ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਸ਼ਾਮ ਘਣੀ ਚੂਕਾ ਮਨ ਅਭਮਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸੱਚ ਨਾਮ ਪਤ ਕਾ

ਮਿਲਾ ਹੋਏ ਤੀਰਥ ਭਵੈ ਦਸੰਤਰ ਲੋਏ ਨਾਨਕ ਮਿਲਿਆ ਸਤਗੁਰ ਸੰਗ ਤਉ ਭਵਜਲ ਕੇ ਤੂਤ ਸੰਬੰਧ ਬਸੰਤ ਮਹੱਲਾ ਪਹਿਲਾ।

ਬਿਨ ਸਾਧਨਾ ਪਾਈਐ ਹਰ ਕਾ ਸੰਗ, ਬਿਨ ਗੁਰ ਮਹਿਲ ਮਲੀਨ ਅੰਗ, ਬਿਨ ਹਰ ਨਾਮ ਨਾ ਸੁਧ ਹੋਵੇ, ਗੁਰ ਸ਼ਬਦ ਸਲਾਹੇ ਸਾਚ ਸੋਏ। ਜਾ ਕੋ ਤੂੰ ਰੱਖ ਹੈ ਰੱਖਣ ਹਾਰ, ਸਤਿਗੁਰੂ ਮਲਾਵਹਿ ਕਰਹਿ ਸਾਰ, ਬਿਕਹੁ ਮੈਂ ਮਮਤਾ ਪਰ ਹਰਾਈ, ਸਬਦੂ

ਭਾਉ ਜਨ ਨਾਨਕ ਹਰ ਗੁਰ ਗੁਰਮਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਣੋ ਭਾਏ ਮੇਰਾ ਫਿਰ ਰਿਸਾਲੂ ਸੰਗ ਸਾਏ ਉਹ ਅਲੱਖ ਨਾ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੀ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਆਗਣ ਨਾਹੀ ਭਿਉ ਉਹ ਘਟ ਘਟ ਰਾਵੈ ਸਰਬ ਪਰੇਉ ਗੁਰਮੁਖ ਫਿਰ ਕੀਨੈ ਸੰਗ ਦੇਉ ਗੁਰਨਾਮ ਦਰੜਾਇਆ ਜਪ ਜਪੇਉ ਬਿਨ ਗੁਰ ਭਗਤ ਨਾ ਭਾਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਧੰਦ ਰੋਏ ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ ਗੁਰਮਨ ਮਾਰਿਉ ਕਰ ਸੰਯੋਗ ਐਨ ਸਰਾਵੇ ਭਗਤ ਜੋਗ ਗੁਰ ਸੰਤ ਸਭਾ ਦੁਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਵੇੜੇ ਰਾਜ ਰਾਜ ਗੁਰਮਤਿ ਉੱਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤਲਾਏ ਅਤੁਲ ਤੋਲ ਰਹਾਉ ਗੁਰ ਚਰਨ ਸਰੇ ਵਹਿ ਗੁਰ ਸਿੱਖ ਤੋਰ ਗੁਰ ਸੇਵ ਤਰੇ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰ ਸੇਵ ਨਾ ਭਾਈ ਸੇ ਚੋਰ ਚੋਰ ਗੁਰ ਤੁੱਠਾ ਬਖਸ਼ੇ ਭਗਤ ਭਾਉ ਗੁਰ ਤੁੱਠੈ ਪਾਈਐ ਹਰ ਮਹਿਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਲਾਵੈ ਕਰੇ ਦਾਤ ਗੁਰਸਿੱਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵਹਿ ਬਿਰਲੇ ਕੇ ਬਸੰਤ ਮਹੱਲਾ ਤੀਜਾ ਇੱਕ ਤੁਕਾ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਦਰ ਹੈ।

ਪਹਿਲਾ ਪਹਿਲਾ ਬਸੰਤ ਹੰਡੋਲ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬੰਦ ਹੋ ਦਇਆ ਕਰਹੋ ਦਇਆਲਾ ਕਾਹੇ ਕਲਰਾ ਸਿੰਚ ਹੋ ਜਨਮ ਗਵਾਵੋ ਕਾਚੀ ਤਹਿਗ ਦਵਾਲ ਕਾਹੇ ਗੱਚ ਲਾਵੋ ਰਹਾਓ ਕਰ ਹਰਹਤ ਮਾਲ ਟਿੰਡ ਪਰੋਵੋ ਤਿਸ ਭੀਤਰ

ਆਲਾ ਬਸੰਤ ਮਹੱਲਾ ਪਹਿਲਾ ਖਿੰਡੋਲ ਸਹੁਰੜੀ ਵੱਥ ਸਭ ਕਿਸ ਸਾਂਝੀ ਪੇਵਕੜੈ ਧਨ ਵੱਖੇ ਆਪ ਕਚੱਜੀ ਦੋਸ਼ ਨਾ ਦੇਉ ਜਾਣਾ ਨਾਹੀ ਰੱਖੇ ਮੇਰੇ ਸਾਹਿਬਾ ਹਉ ਆਪੇ ਪਰਮ ਭਲਾਣੀ ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ ਰਹਾਉ ਕੱਢ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾੜੋ ਨਾਰੀ ਜੇ ਕਰ ਰੱਖ ਹੈ ਬੁਰਾ ਨਾ ਚੱਖ ਹੈ ਹੋਵੇ ਕੰਤ ਪਿਆਰੀ ਜੇ ਤੂੰ ਪੜਿਆ ਪੰਡਤ ਬੀਨਾ ਦੋਏ ਅੱਖਰ ਦੋਏ ਨਾਵਾਂ ਪ੍ਰਣਵਤ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾਂ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ।

ਹੋਈ ਬਹੁ ਅਭਮਾਨ ਆਪਣੀ ਪਤ ਖੋਈ ਸੇ ਵਡਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮਹਿ ਆਣਿਆ ਘਰ ਮਹਿ ਵਸਤ ਅਗਮੇ ਅਪਾਰਾ ਗੁਰਮਤ ਖੋਜੈ ਸ਼ਬਦ ਵਿਚਾਰਾ ਨਾਮ ਨਵ ਨਿਧ ਪਾਈ ਘਰ ਹੀ ਮਾਹੀ ਸਦਾ ਰੰਗ ਰਾਤੇ ਸੱਚ ਸਮਾਏ ਆਪ ਕਰੇ ਕਿਛ ਕਰਨ ਨਾ ਜਾਏ।

ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੈ ਵੇਸ ਭ੍ਰਮ ਮੁਕਤ ਨਾ ਹੋਏ ਬਹੁ ਸੰਜਮ ਸ਼ਾਂਤ ਨਾ ਪਾਵੈ ਕੋਈ ਗੁਰਮਤ ਨਾਮ ਪ੍ਰਾਪਤ ਹੋਏ ਵਡ ਭਾਗੀ ਹਰ ਪਾਵੈ ਸੋਏ ਕਲ

ਬਹਾਰਾ ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਿਰਮ ਜੰਤ ਦੇਹ ਤਾਂ ਜਾਪੀ ਆਦਿ ਅੰਤ ਗੁਣ ਆਖ ਵਿਚਾਰੀ ਮੇਰੀ ਮਾਏ

ਕੀਤੇ ਹੋਏ ਸਤਿਗੁਰ ਭੇਟੈ ਮਤ ਬੁੱਧ ਹੋਏ ਹਰ ਜੀਉ ਆਪੇ ਲਹੂ ਮਲਾਏ ਗੁਰ ਕੈ ਸ਼ਬਦ ਸਚ ਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲਹ ਫੁਲਿਐ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਖੈ ਉਰ ਧਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਬਸੰਤ ਮਹੱਲਾ ਤੀਜਾ ਤਿਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਏ ਇਹੋ ਮਨ ਜਲਿਆ ਦੂਜੈ ਦੋਏ ਰਹਾਉ ਇਹੋ ਮਨ ਧੰਦੈ ਬਾਂਧਾ ਕਾਰ ਕਮਾਏ ਮਾਇਆ ਮੂਠਾ ਸਦਾ ਬਿਨ ਲਾਏ ਇਹੋ ਮਨ ਛੂਟੈ ਜਾਂ ਸਤਿਗੁਰ ਭੇਟੈ।

ਫਲ ਫੂਲ ਲਾਗੇ ਜਾਂ ਆਪੇ ਲਾਏ, ਮੂਲ ਲੱਗੈ ਤਾਂ ਸਤਿਗੁਰ ਪਾਏ। ਆਪ ਬਸੰਤ ਜਗਤ ਸਭ ਵਾਰੀ, ਨਾਨਕ ਪੂਰੈ ਭਾਗ ਭਗਤ ਨਿਰਾਲੀ। ਬਸੰਤ ਹੰਡੋਲ ਮਹੱਲਾ ਤੀਜਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਕੀ ਬਾਣੀ ਵਿਟੋ ਵਾਰਿਆ ਪਾਈ, ਗੁਰ ਸ਼ਬਦ ਵਿਟੋ ਬਲ ਜਾਈ। ਗੁਰ ਸਲਾਹੀ ਸਦਾ ਆਪਣਾ ਭਾਈ, ਗੁਰ ਚਰਨੀ ਚਿਤ ਲਾਈ। ਮੇਰੇ ਮਨ ਰਾਮ ਨਾਮ ਚਿਤ ਲਾਈ, ਮਨ ਤਨ ਤੇਰਾ ਹਰਿਆ ਹੋਵੇ, ਇਕ ਹਰ ਨਾਮਾ ਫਲ ਪਾਏ ਰਹਾਉ। ਗੁਰ ਰਾਖੇ ਸੇ ਉਭਰੇ ਪਾਈ, ਹਰ ਰਸ ਅੰਮ੍ਰਿਤ ਪਿਆਈ। ਵਿਚੋ ਹਉਮੈ ਦੁਖ ਉੱਠ ਗਿਆ ਭਾਈ, ਸੁਖ ਬੁੱਠਾ ਮਨ ਆਈ। ਤੁਰੇ ਆਪੇ ਜਿਨ੍ਹਾਂ ਨੂੰ ਬਖਸ਼ਿਓ ਨ ਭਾਈ, ਸ਼ਬਦੇ ਲਯਨ ਮਲਾਈ। ਧੂੜ ਤਿੰਨਾ ਕੀ ਅਕੁਲੀਐ ਭਾਈ, ਸਤ ਸੰਗਤ ਮੇਲ ਮਲਾਏ। ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ ਕੀਆ ਸਭ ਕੋਏ। ਨਾਨਕ ਮਨ ਤਨ ਸੁਖ ਸਦ ਵਸੈ ਭਾਈ, ਸ਼ਬਦ ਮਲਾਵਾ ਹੋਏ। ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ, ਇਕ ਤੁਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ। ਜਿਉ ਪਸਰੀ ਸੂਰਜ ਕਿਰਨ ਜੋਤ, ਤਿਉ ਘਟ ਘਟ ਰਮਈਆ ਓਤ ਪੋਤ। ਏਕੋ ਹਰ ਰਵਿਆ ਸਰਬ ਥਾਈ, ਗੁਰ ਸ਼ਬਦੀ ਮਿਲੀਐ ਮੇਰੀ ਮਾਏ ਰਹਾਉ। ਘਟ ਘਟ ਅੰਤਰ ਏਕੋ ਹਰ ਸੋਏ, ਗੁਰ ਮਿਲਿਆ ਇਕ ਪ੍ਰਗਟ ਹੋਏ। ਏਕੋ ਏਕ ਰਹਿਆ ਭਰਪੂਰ, ਸਾਖਤ ਨਰ ਲੋਭੀ ਜਾਣੈ ਦੂਰ। ਏਕੋ ਏਕ ਵਰਤੈ ਹਰ ਲੋਏ, ਨਾਨਕ ਹਰ ਏਕੋ ਕਰੇ ਸੋ ਹੋਏ। ਬਸੰਤ ਮਹੱਲਾ ਚੌਥਾ, ਰਹਿਣ ਦਿਨਸ ਦੁਏ ਸੱਦੇ ਪਏ। ਮਨ ਹਰ ਸਿਮਰਹੋ ਅੰਤ ਸਦਾ ਰੱਖ ਲਏ, ਹਰ ਹਰ ਚੇਤ ਸਦਾ ਮਨ ਮੇਰੇ। ਸਭ ਆਲਸ ਦੁਖ ਭੰਜ ਪ੍ਰਭ ਪਾਇਆ, ਗੁਰਮਤ ਗਾਵੋ ਗੁਣ ਪ੍ਰਭ ਕੇਰੇ ਰਹਾਉ। ਮਨਮੁਖ ਫਿਰ ਫਿਰ ਹਉ ਮੈਂ ਮੋਏ, ਕਾਲ ਦੈਂਤ ਸੰਘਾਰੇ ਜੰਪੁਰ ਗਏ। ਗੁਰਮੁਖ ਹਰ ਹਰ ਹਰ ਲਿਵ ਲਾਗੇ, ਜਨਮ ਮਰਨ ਦੋ ਦੁਖ ਭਾਗੇ। ਭਗਤ ਜਨਾ ਕੋ ਹਰ ਕਿਰਪਾ ਧਾਰੀ, ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ। ਬਸੰਤ ਹੰਡੋਲ ਮਹੱਲਾ ਚੌਥਾ ਘਰ ਦੂਜਾ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਨਾਮ ਰਤਨ ਕੋਠੜੀ, ਗੜ ਮੰਦਰ ਏਕ ਲੁਕਾਨੀ। ਸਤਿਗੁਰ ਮਿਲੈ ਤਾਂ ਖੋਜੀਐ, ਮਿਲ ਜੋਤੀ ਜੋਤ ਸਮਾਨੀ। ਮਾਧੋ ਸਾਧੂ ਜਨ ਦੇਹੋ ਮਲਾਏ, ਦੇਖਤ ਦਰਸ ਪਾਪ ਸਭ ਨਾਸਹਿ, ਪਵਿੱਤਰ ਪਰਮ ਪਦ ਪਾਏ ਰਹਾਉ। ਪੰਚ ਚੋਰ ਮਿਲ ਲਾਗੇ ਨਗਰੀਆ, ਰਾਮ ਨਾਮ ਤਨ ਹਿਰਿਆ। ਗੁਰਮਤ ਖੋਜ ਪਰੇ ਤਬ ਪਕਰੇ, ਧਨ ਸਾਬਤ ਰਾਸ ਉਬਰਿਆ। ਪਾਖੰਡ ਭਰਮ ਉਪਾਵ ਕਰ ਥਾਕੀ, ਹਿਰਦ ਅੰਤਰ ਮਾਇਆ ਮਾਇਆ। ਸਾਧੂ ਪੁਰਖ ਪੁਰਖ ਪਤ ਪਾਇਆ, ਅਗਿਆਨ ਅੰਧੇਰ ਗਵਾਇਆ। ਜਗਨਨਾਥ ਜਗਦੀ ਸੁਗ ਸਾਈ, ਕਰ ਕਿਰਪਾ ਸਾਧ ਮਲਾਵੈ। ਨਾਨਕ ਸ਼ਾਂਤ ਹੋਵੈ ਮਨ ਅੰਤਰ, ਨਿਤ ਹਿਰਦੈ ਹਰ ਗੁਣ ਗਾਵੈ। ਬਸੰਤ ਮਹੱਲਾ ਚੌਥਾ ਹਿੰਡੋਲ, ਤੁਮ ਵੱਡ ਪੁਰਖ ਵੱਡ ਅਗਮ ਗੁਸਾਈ। ਹਮ ਕੀਰੇ ਕਿਰਮ ਤੁਮ ਮਨਸ਼ੇ, ਹਰ ਦੀਨ ਦਿਆਲ ਕਰਹੋ ਪ੍ਰਭ ਕਿਰਪਾ। ਗੁਰ ਸਤਿਗੁਰ ਚਰਨ ਹਮ ਬੰਸ਼ੇ, ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਰਪਸੇ। ਜਨਮ ਜਨਮ ਕੇ ਕਿਲ ਵਿਕਮਲ ਭਰਿਆ, ਮਿਲ ਸੰਗਤ ਕਰ ਪ੍ਰਭ ਹੰਸੇ ਰਹਾਉ। ਤੁਮਰਾ ਜਨ ਜਾਤ ਅਵਜਾਤਾ, ਹਰ ਜਪਿਓ ਪਤਤ ਪਵੀਸੇ। ਹਰ ਕੀਓ ਸਗਲ ਭਵਨ ਤੇ ਉਪਰ, ਹਰ ਸੋਭਾ ਹਰ ਪ੍ਰਭ ਦਿਨਸੇ। ਜਾਤ ਅਜਾਤ ਕੋਈ ਪ੍ਰਭ ਧਿਆਵੈ, ਸਭ ਪੂਰੇ ਮਾਨਸ ਤਿਨਸੇ। ਸੇ ਧਨ ਵੱਡੇ ਵੱਡ ਪੂਰੇ ਹਰ ਜਨ, ਜਿਨ ਹਰ ਧਾਰਿਓ ਹਰ ਉਰਸੇ। ਹਮ ਢੀਂਡੇ ਢੀਮ ਬਹੁਤ ਅਤ ਭਾਰੀ, ਹਰ ਧਾਰ ਕਿਰਪਾ ਪ੍ਰਭ ਮਿਲਸੇ।

ਕਲ ਦੁਖ ਭਾਣੀ ਹਰ ਉਸਤਤ ਧਾਰੂ ਹੋ ਰੇ ਦੇ ਅੰਤਰ ਸਵਾਮੀ ਸਤ ਸੰਗਤ ਮਿਲ ਬੁੱਧ ਲਾਈ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟੋ ਘੁੰਮ ਵਾਈ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵ ਹੋ ਹਰ ਲਾਈ ਜਨ ਨਾਨਕ ਮਨ ਤਨ ਆਨੰਦ ਭਇਆ ਹੈ ਗੁਰਮੰਤਰ ਦਿਓ ਹਰ ਭਾਈ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ

ਆਨੰਦ ਤਿਉਂ ਹਰ ਜਨ ਜੀਵ ਹੈ ਜਪ ਗੋਬਿੰਦ ਸਿੰਘ ਰੁਚੈ ਸਦ ਭੋਜਨ ਮਾਸ ਰਣ ਦੇਖ ਸੂਰੇ ਚਿਤ ਉਲਾਸ ਕਿਰਪਨ ਕਉ ਅਤ ਧਨ ਪਿਆਰ ਹਰ ਜਨ ਕਉ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੇ ਸਰਬ ਸੁਖਾਂ ਸੁਖ ਹਰ ਕੈ ਨਾਈ ਤਿਸੈ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ

ਕੇ ਬਸੰਤ ਗਨੀ ਜਾਂ ਕੈ ਕੀਰਤਨ ਹਰ ਧੁਨੀ ਰਹਾਉ। ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ। ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰਹਿ ਰੰਗ ਸੇ ਨਿਰਭਉ।

ਸਰੀਰ ਕੈਸੇ ਉਧਾਰਨ ਗੁਰਹਿ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਕ ਨਿਮਕ ਤਿਸ ਨਮਸ਼ਕਾਰ ਰਹਾਉ ਜਿਸਹਿ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਅਰਾਧਹ ਜੋਗ ਜੁਗਤ ਨੇਤਰ ਸੰਤੋਖੇ ਦਰਸ ਪੇਖ ਰਸਨਾ ਗਾਏ ਗੁਣ ਅਨੇਕ ਤ੍ਰਿਸ਼ਨਾ ਬੂਜੀ ਗੁਰ ਪ੍ਰਸਾਦ ਮਨ ਅਗਾਨਾ ਹਰ ਰਸਹਿ ਸਵਾਦ ਸੇਵਕ ਲਾਗੋ ਚਰਨ ਸੇਵ ਆਦਿ ਪੁਰਖ ਅਪਰੰਪਰ ਦੇਵ ਸਗਲ ਉਧਾਰਨ ਤੇਰੋ ਨਾਮ ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹੱਲਾ ਪੰਜਵਾਂ ਤੁਮ ਬੱਡ ਦਾਤੇ ਦੇ ਰਹੇ ਜੀ ਪ੍ਰਾਣ ਮਹਿ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਣ ਇੱਕ ਗੁਣ ਨਾ ਜਾਣ

ਨਾਨਕ ਜਨ ਹਰ ਹਰ ਧਿਆਇ ਬਸੰਤ ਮਹੱਲਾ ਪੰਜਵਾਂ ਮਨ ਤਨ ਭੀਤਰ ਲਾਗੀ ਪਿਆਸ ਗੁਰਦਿਆਲ ਪੂਰੀ ਮੇਰੀ ਆਸ ਕਿਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਉਰਤਾਰੀ ਸਦਾ ਸਦਾ ਹਰ ਜਸ ਸੁਨਾ।

ਨਾਮ ਲੀਨ ਸਭ ਦੁਖ ਸਖਾਈ ਗੁਣ ਬੀਨ ਮਨ ਚੱਲੈ ਨਾ ਜਾਈ ਠਾਕ ਰਾਖ ਬਿਨ ਹਰ ਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਤਰ ਧਾਰਨ ਦੇਖੈ ਜਾਣੈ ਆਪ ਆਪ ਭੁਲਾਏ ਕਿਸ ਕਹੋ ਜਾਏ ਗੁਰਮੇਲੇ ਬਿਰਥਾ ਕਹੋ ਮਾਏ ਅਵਗੁਣ ਛੋਡੋ ਗੁਣ ਕਮਾਏ ਗੁਰ ਸ਼ਬਦੀ ਰਾਤਾ ਸੱਚ ਸਮਾਏ ਸਤਿਗੁਰ ਮਿਲਿਆ ਮਤ ਉੱਤਮ ਹੋਏ ਮਨ ਨਿਰਮਲ ਹਉ ਮੈਂ ਕੱਢੈ ਧੋਏ ਸਦਾ ਮੁਕਤ ਬੰਦ ਨਾ ਸਕੈ ਕੋਈ ਸਦਾ ਨਾਮ ਵਖਾਣੈ ਔਰ ਨਾ ਕੋਈ ਮਨ

ਤਾਰਾ ਦੁਖ ਘਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਸਭ ਉਤਮ ਕਿਸੇ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਉ ਔਖਦ ਕਰ ਥਾਕੀ ਬਹੁ ਤੇਰੇ ਕਿਉ ਦੁਖ ਚੁਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਕਨੇਰੇ ਦੁਖ ਸੁਖ ਦਾਤੇ।

ਪੀਤਾ ਹਰਖ ਸੋਗ ਤੇ ਰਹਿ ਨਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆਪ ਪਛਾਣ ਰਹਿ ਲਿਵਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀ ਆ ਸਤਿ

ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤਿ ਅੰਦੁਲੀਕਾਰ ਮਨਮੁਖ ਭਰਮੈ ਮੰਜ ਗੁਬਾਰ ਮਨ ਅੰਦੁਲਾ ਅੰਦੁਲੀ ਮਤ ਲਾਗੈ ਗੁਰ ਕਰਨੀ ਬਿਨ ਭਰਮ ਨਾ ਭਾਗੈ ਰਹਾਉ ਮਨਮੁਖ ਅੰਦੁਲੇ ਗੁਰਮਤ ਨਾ ਭਾਈ ਪਸ਼ੂ ਭਏ ਅਭਿਮਾਨ ਨਾ ਜਾਈ ਲੱਖ 84 ਜਨਤੇ ਅਪਾਏ ਮੇਰੇ ਠਾਕੁਰ ਪਾਣੇ ਸਿਰਜ ਸਮਾਏ ਸਗਲੀ ਭੂਲੈ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾ।

ਪਾਰ ਕਰ ਕਿਰਪਾ ਲੜ ਲੇ ਹੋ ਲਾਏ ਨਾਨਕ ਦਾਸ ਪ੍ਰਭ ਕੀ ਸਰਨਾਈ ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਹਾਈ ਕਰਮ ਲਖਨ ਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰੇ ਪਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿਚ ਦਈਓ ਖੁੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਧਿਆਏਂਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹੈ ਕਹਿ ਮਾਹੀ ਸਮਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ ਘਟ ਘਟ ਮੌਲਿਆ ਆਤਮ ਪ੍ਰਗਾਸ ਰਾਜਾ ਰਾਮ ਮੌਲਿਆ ਅੰਤ ਪਹਾਏ ਜਹ ਦੇਖੋ ਤਹ ਰਹਿਆ ਸਮਾਏ ਰਹਾਉ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੀ ਸਿਉ ਕਤੇਬ ਸ਼ੰਕਰ ਮੌਲਿਓ ਜੋਗ ਧਿਆਨ ਕਬੀਰ ਕੋ ਸੁਆਮੀ ਸਭ ਸਮਾਨ ਪੰਡਿਤ ਜਨ ਮਾਤੇ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ

ਹਾਂ ਨਾ ਹੋਈ ਸਤਿਗੁਰ ਮੈਂ ਬਲਿਹਾਰੀ ਟੋਰ ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਬਸੰਤ ਬਾਣੀ ਨਾਮ ਦੇਓ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ ਤੇਰੀ

ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਪਣੇ ਠਾਕੁਰ ਕੀ ਹਉ ਚੇਰੀ ਚਰਨ ਗਹਿ ਜਗਜੀਵਨ ਪ੍ਰਭ ਕੇ ਹਉ ਮੈਂ ਮਾਰਨ ਬੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਹਿ ਲਿਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮਨਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ ਸਰੀਰੇ ਜਬਕਿ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ਹਉ ਮੈਂ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕੁਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੁਕਾਨੀ ਭੂਰ ਭਵਿੱਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ।

ਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਿਸ਼ਚਲ ਜਿਨ ਰਾਮ ਨਾਮ ਆਧਾਰ ਸਾਰੰਗ ਮਹੱਲਾ ਚੌਥਾ ਘਰ ਤੀਜਾ ਧੁਪਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬੜੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਬ ਕਰਤ ਹੋ ਸੋ ਧਨ ਕਿਸਹਿ ਨਾ ਆਪ ਖਿਨ ਮਹਿ ਛੋੜ ਜਾਏ ਬਿਖਿਆ ਰਸ ਤਉ ਲਾਗੈ ਪਛਤਾਪ ਜੋ ਤੁਮਰੇ ਪ੍ਰਭ ਹੋ ਤੇ ਸੁਆਮੀ ਹਰ ਤਿਨਕੇ ਜਾਪੋ ਜਾਪ ਅਪਦੇਸ਼ ਕਰਤ ਨਾਨਕ ਜਨ ਤੁਮ ਕਹੋ ਜੋ ਸੁਨੋ ਤਉ ਜਾਏ ਸੰਤਾਪ ਸਾਰੰਗ ਮਹੱਲਾ ਚੌਥਾ ਘਰ ਪੰਜਵਾਂ ਦੋ ਪਦੇ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਜਗਨਨਾਥ ਜਗਦੀਸ਼ਰੂ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ ਹਰ ਹਰ ਟੇਕ ਸਭ ਦਿਨਸ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ ਸੁਖ ਨਾਰਦ ਬ੍ਰਹਮਾਦਕ ਤਬ ਗੁਣ ਸੁਆਮੀ ਗਣਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣ ਹੈ ਆਪਣੀ ਭਾਂਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਭਗਾਤ

ਨਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਉ। ਸਾਧਨ ਕਾ ਸੰਗ ਸਾਧ ਸਿਉਂ ਗੋਸਤ ਹਰ ਸਾਧਨ ਸਿਉਂ ਲਿਵਲਾਉ। ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ ਮਨ ਚਾਉ। ਸਾਰ ਮਹੱਲਾ ਪੰਜਵਾਂ ਹਰ ਜੀਉ ਅੰਤਰ ਜਾਮੀ ਜਾਨ ਕਰਤ ਬੁਰਾਈ ਮਨੁੱਖ ਤੇ ਛਪਾਈ ਸਾਖੀ ਭੂਤ ਪਵਾਨ ਰਹਾਉ। ਵੈਸਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੁਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ। ਕਰਹਿ ਸੋਮ ਪਾਕ ਹਿਰਹਿ ਪਰ ਦਰਬਾ

ਆਲਰ ਬਿਰਖ ਜਿਵਹਾਂ ਆਇਓ ਲਾਭ ਲਾਭਨ ਕਹਿ ਤਾਈ ਮੋਹਨ ਠਗੌਰੀ ਸਿਉ ਉਲਝ ਪਾਹਾ ਕਾਚ ਬਾਦਰੈ ਲਾਲ ਖੋਈ ਹੈ ਫਿਰ ਇਹੋ ਅਵਸਰ ਕਦ ਲਾਹਾਂ ਸਗਲ ਪਰਾਧ ਏਕ ਗੁਣ ਨਾਹੀ ਠਾਕਰ ਛੋਡ ਹੈ ਦਾਸ ਭਜਹਾ ਆਈ ਮਸਤ ਜੜਵਤ ਕੀ ਨਿਆਈ ਜਿਉ ਤਸਕਰ ਦਰਸਾ ਨੇਹਾ ਆਨ ਅਪਾਉ ਨਾ ਕੋ ਸੂਜੈ ਹਰ ਦਾਸਾਂ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੁਟੀਐ ਜੋ ਸਗਲੇ ਔਗਣ ਮੇਟ ਧਰਹਾ ਸਾਰਗ ਮਹੱਲਾ ਪੰਜਵਾਂ ਮਾਈ ਧੀਰ ਰਹੀ ਪ੍ਰਿਆ ਬਹੁਤ ਬਰਾਗਿਓ ਅਨਕ ਭਾਂਤ ਅਨੂਪ ਰੰਗ ਰੇ ਤਿੰਨ ਸਿਉ ਰੁਚੈ ਨਾ ਲਾਗਿਓ ਰਹਾਓ ਨਿਸਬਾਸਰ ਪ੍ਰਿਆ ਪ੍ਰਿਆ ਮੁਖ ਤੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸ਼ਿੰਗਾਰ ਰੇ ਬਿਨ ਪਿਰ ਸਭੈ ਬਿਖ ਲਾਗਿਓ ਪੁੱਛੋ ਪੁੱਛੋ ਦੀਨ ਭਾਂਤ ਕਰ ਕੋ ਕਹਿ ਪ੍ਰਿਆ ਦੇ ਸਾਂਗਿਓ ਹੀਓ ਦੇਉ ਸਭ ਮਨ ਤਨ ਅਰਪੋ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਮੋਲ ਦਾਸਰੂ ਦੇਉ ਸਾਧ ਸੰਗਤ ਅਰਦਾਗਿਓ ਕਰਹੁ ਕਿਰਪਾ ਮੋਹੇ ਪ੍ਰਭੂ ਮਲਾਵਹੁ ਨਿਮਖ ਦਰਸ ਪੇ ਖਾਗਿਓ ਦ੍ਰਿਸ਼ਟ ਭਈ ਤਬ ਭੀਤਰ ਆਇਓ ਮੇਰਾ ਮਨ ਅਨ ਦਿਨ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਬਾਜਿਓ ਸਾਰੰਗ ਮਹੱਲਾ ਪੰਜਵਾਂ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਦਾ ਬਚਨ ਗੁਰੂ ਜੋ ਪੂਰੈ ਕਹਿਓ ਮੈਂ ਸ਼ੀਕ ਗਾਂਠਰੀ ਬਾਂਦਾ ਰਹਾਉ ਨਿਸਬਾਸਰ ਨਖੇਅਤਰ ਬਨਾਸੀ ਰਵ ਸਸੀਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏ ਗੁਰੂ ਇਕ ਸਾਧ ਬਚਨ ਅਟਲਾਦਾ ਹੰਡ ਬਨਾਸੀ ਜੇਰ ਬਨਾਸੀ ਉਤ ਪੁਜ ਸੇਤ ਬਨਾਦਾ ਚਾਰ ਬਨਾਸੀ ਖਟਹਿ ਬਨਾਸੀ ਇਕ ਸਾਧ ਬਚਨ ਨਿਹਚਲਾਦਾ ਰਾਜ ਬਨਾਸੀ ਤਾਮ ਬਨਾਸੀ ਸਾਤਕ ਭੀ ਬੇਨਾਦਾ ਦ੍ਰਿਸ਼ਟ ਮਾਨ ਹੈ ਸਗਲ ਬਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਹੀ ਭਾਂਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰ ਮਹੱਲਾ ਪੰਜਵਾਂ ਮੇਰਾ ਮਨ ਬਾਸ ਗੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੂ ਤਹਾਂ ਦੁਖ ਸਭ ਆਪਦ ਜਹਿ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ੍ਰਵਨ ਹਰ ਕਥਾ ਨਾ ਸੁਣੀਐ ਤਹ ਮਹਾ ਭਿਆਨ ਉਦਿਆਨੰਦ ਜਹਾਂ ਕੀਰਤਨ ਸਾਧ ਸੰਗਤ ਰਸ ਤਹ ਸਗਨ ਬਾਸ ਫਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਧ ਬਿਰਥਾਨੰਦ ਏਕ ਨਿਮਖ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਾਨੰਦ ਸਰਨ ਸਰਨ ਸਰਨ ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾ।

ਆਈ ਸਾਰੰਗ ਮਹੱਲਾ ਪੰਜਵਾਂ ਓਏ ਸੁਖ ਕਾ ਸਿਉ ਬਰਨ ਸਮਾਵਤ ਆਨੰਦ ਬਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਕ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਉ ਬੂਜ ਨ ਆਵਤ ਜਾਵਤ ਜਾਂ ਕੋ ਹਿਰਦੈ ਪ੍ਰਗਾਸ ਭਇਓ ਹਰ ਵਾਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੇਤੇ ਕਿਛ ਕਹੀਐ ਤੇਤੇ ਸੀਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਗਟਿਓ ਅਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਬਨਾਸੀ ਅਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸਹੀ ਕਹੋ ਬਨ ਆਵਤ ਸਾਰੰਗ ਮਹੱਲਾ ਪੰਜਵਾਂ ਬਿਖਈ ਦਿਨ ਰੈਨ ਇਵਹੀ ਗੁਦਾਰੈ ਗੋਬਿੰਦ ਨਾ ਭਜੈ ਅਹਮ ਬੁਧ ਮਾਤਾ ਜਨਮ ਜੂਐ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤ ਨਾ ਤਿਸ ਸਿਉ

ਇਹ ਅਗਾਮ ਨਪਾਨ ਕੋ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰਨੇ ਕੀ ਧਿਆਨ ਕੋ ਬਾਣੀ ਮੰਤਰ ਮਹਾਂਪੁਰਖਨ ਕੀ ਮਨ ਹੈ ਉਤਾਰਨ ਮਾਨ ਕੋ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕੋ ਸਾਰ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟ ਹੈ ਸਗਲ ਅਗ ਨਿਮਖ ਹੀ ਹੈ ਹਰ ਨਾਮ ਧਿਆਏ ਰਹਾਉ ਛੋੜ ਸਿਆਣਪ ਬਹੁ ਚਤੁਰਾਈ ਸਾਧੂ ਸਰਨੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਮ ਤੇ ਹੋਵੇ ਧਰਮ ਰਾਏ ਏਕ ਸਬਿਨ ਨਾਹੀ ਕੋ ਦੂਜਾ ਆਨ ਨਾ ਬੀਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਏ ਸਾਰ ਮਹੱਲਾ ਪੰਜਵਾਂ ਹਰ ਜਨ ਸਗਲ ਉਧਾਰੇ ਸੰਗ ਕੇ ਪਏ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਉ ਮਾਰਗ ਚੱਲੇ ਤਿੰਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਬੂਢਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰ ਮਹੱਲਾ ਪੰਜਵਾਂ ਹਰ ਜਨ ਰਾਮ ਰਾਮ ਰਾਮ ਧਿਆਏ ਏਕ ਪਲਕ ਸੁਖ ਸਾਧ ਸਮਾਗਮ

ਮੰਗਾ ਅਨ ਨਾਹੀ ਤੁਮ ਭਾਂਤੀ ਦੇਹੇ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਨ ਸੁਖ ਦਾਤੀ ਭ੍ਰਮਤੋ ਭ੍ਰਮਤੋ ਹਾਰ ਜੋ ਪਰਿਓ ਤਉ ਗੁਰ ਮਿਲ ਚਰਨ ਪਰਾਤੀ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੀ ਸਾਰ ਮਹੱਲਾ ਪੰਜਵਾਂ ਅਬ ਮੋਹੇ ਲਭਦਿਓ ਹੈ ਹਰ ਟੇਕਾ ਗੁਰ ਦਿਆਲ ਭਏ ਸੁਖਦਾਈ ਅੰਦੁਲੈ ਮਾਨਕ ਦੇਖਾ ਰਹਾਉ ਕਾਟੇ ਅਗਿਆਨ ਤਿਮਰ ਨਿਰਮਲੀਆ ਬੁੱਧ ਵਿਗਾਸ ਵਿਵੇਕਾ ਜਿਉ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹ ਤੇ ਉੱਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਠਾਈ ਪ੍ਰਾਣਪਤੀ ਹਰ ਸਮਕਾ ਸਾਰ ਮਹੱਲਾ ਪੰਜਵਾਂ ਮੇਰਾ ਮਨ ਏਕੈ ਹੀ ਪ੍ਰਿਯ ਮੰਗੈ ਪੇਖ ਆਇਓ ਸਰਬ ਥਾਨ ਦੇਸ ਪ੍ਰਿਯ ਰੋਮ ਨਾ ਸਮਸਰ ਲਾਗੈ ਰਹਾਉ ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸ਼ਟ ਨਾ ਕਰੈ ਰੁਚਾਂਗੈ ਹਰ ਰਸ ਚਾਹੈ ਪ੍ਰਿਯ ਪ੍ਰਿਯ ਮੁਖ ਤੇਰੈ ਜੋ ਅਲ ਕਮਲਾ ਲੋ ਭੰਗੈ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬਾਂਗੈ ਗੁਰ ਨਾਨਕ ਪ੍ਰਭ ਪਾਹੇ ਪਠਾਇਓ ਮਿਲਹੋ ਸਖਾ ਗਲ ਲਾਗੈ।

ਨਾ ਹੈ ਭਗਤ ਵਛਲ ਗੁਣ ਤਾਸਾ ਅੰਧ ਕੂਪ ਮਹਿ ਦੀਪਕ ਬਲਿਓ ਗੁਰ ਹਿਰਦੈ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰੰਗ ਮਹੱਲਾ ਪੰਜਵਾਂ ਚਰਨ ਹੈ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇਤਾ ਕਿਛ ਧਾਈਐ ਤੇਤੋ ਹੀ ਦੁਖ ਹਾਵਾ ਰਹਾਉ ਨੇਤਰ ਪਨੀਤ ਭਏ ਦਰਸ ਪੇਖੇ ਹਸਤ ਪਨੀਤ ਟਹਿਲਾਵਾ ਹਿਰਦਾ ਪਨੀਤ ਹਿਰਦੈ ਹਰ ਬਸਿਓ ਮਸਤ ਪਨੀਤ ਸੰਤ ਤੁਰਾਵਾ ਸਰਬ ਨਿਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਹੁ ਗੁਰ ਪੂਰਾ ਭੇਟਿਓ ਸੁਖ ਸਹਿਜੇ ਅਨੰਦ ਬਿਹਾਵਾ ਸਾਰੰਗ ਮਹੱਲਾ ਪੰਜਵਾਂ ਧਿਆਇਓ ਅੰਤ ਬਾਰ ਨਾਮ ਸਖਾ ਜਹ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰੱਖਾ ਰਹਾਉ ਅੰਧ ਕੂਪ ਗ੍ਰਹਿ ਮਹਿ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੁੱਲੇ ਬੰਧਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਦਿਖਾ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ ਅਗਾਏ ਰਸਨ ਚੱਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰ ਮਹੱਲਾ ਪੰਜਵਾਂ ਗੁਰ ਮਿਲੇ ਐਸੇ ਪ੍ਰਭੂ ਧਿਆਇਆ ਭਇਓ ਕਿਰਪਾਲ ਦਿਆਲ ਦੁਖ ਭੰਜਨ ਲੱਗੈ ਨਾ ਤਾਤੀ ਬਾਇਆ ਰਹਾਉ ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨਾ ਬਿਸਰੈ ਘਰੀ ਨਾ ਬਿਸਰੈ ਸਦ ਸੰਗੇ ਜਤ ਜਾਇਆ ਹਉ ਬਲ ਬਲ ਬਲ ਬਲ ਚਰਨ ਕਮਲ ਕਉ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪਰਵਾਹਾ ਜੋ ਸੁਖ ਸਾਗਰ ਮੈਂ ਪਾਇਆ।

ਆਸ ਬਰਾਥੇ ਨੈਣ ਤ੍ਰਿਪਤਾਸੇ ਦੇਖ ਦਰਸਾਵਾ ਗੁਰ ਕਰ ਧਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਅਤੁਲ ਸੁਖ।

ਆਵੇ ਸਤਿਗੁਰ ਸੰਗ ਗਿਆਨਾ ਰਹਾਉ ਤਨ ਸੁਭਾਗ ਤਨ ਸੁਹਾਗਾ ਤਨ ਦੇਤ ਜਿਨ ਮਾਨਾ ਇਹੋ ਤਨ ਤੁਮਰਾ ਸਭ ਗ੍ਰਹਿ ਤਨ ਤੁਮਰਾ ਹਿਓ ਕਿਓ ਕਰਬਾਨਾ ਕੋਟ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖ ਦ੍ਰਿਸ਼ਟਾਨਾ ਜੋ ਕਹੋ ਮੁਖੋ ਸੇਵਕ ਇਹ ਬੈਸੀ ਹੈ ਸੁਖ ਨਾਨਕ ਅੰਤ ਨਾ ਜਾਨਾ ਸਾਰੰਗ ਮਹੱਲਾ।

ਇਸ ਪਹਿ ਜਾਸੀ ਜਿਉ ਜਾਣ ਹੋ ਤਿਉ ਰਾਖੋ ਠਾਕੁਰ ਸਭ ਕਿਛ ਤੁਮ ਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮ ਕੀ ਫਾਸੀ ਸਾਰੰਗ ਮਹੱਲਾ ਪੰਜਵਾਂ ਮੇਰੋ ਮਨ ਜਤ ਕਤ ਤੁਜਹਿ ਸੁਮਹਾਰੈ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣੈ ਤਿਉ ਪਾਰੈ ਰਹਾਉ ਜਬ ਭੁੱਖੋ ਤਬ ਭੋਜਨ ਮਾਂਗੈ ਅਗਾਏ ਸੂਖ ਸਗਾਰੈ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ ਕਮਨ ਬਸੇਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੈ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿਨਤੀ ਨਾਨਕ ਇਹ ਸਾਰੈ ਸਾਰੰਗ ਮਹੱਲਾ ਪੰਜਵਾਂ ਮਨ ਤੇ ਪੈ ਭਉ ਦੂਰ ਪਰਾਇਓ ਲਾਲ ਬਿਆਲ ਗੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਓ ਰਹਾਉ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੁਰ ਨ ਕਤਹੂ ਧਾਇਓ ਰਹਿਤ ਉਪਾਦ ਸਮਾਦ ਸੁਖ ਆਸਨ ਭਗਤ ਵਛਲ ਗ੍ਰਹਿ ਪਾਇਓ ਨਾਦ ਬਨੋਦ ਕੋਡ ਆਨੰਦਾ ਸਹਿਜੇ ਸਹਿਜ ਸੁਮਾਇਓ ਕਰਨਾ ਆਪ ਕਰਾਵਨ ਆਪੇ ਕਹੋ ਨਾਨਕ ਆਪ ਆਪਾਇਓ ਸਾਰੰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨਹਿ ਆਧਾਰੂ ਜਿਨ ਦੀਆ ਤਿਸ ਕਹਿ ਕੁਰਬਾਨੈ ਗੁਰਪੂਰੇ ਨਮਸ਼ਕਾਰੂ ਰਹਾਉ ਬੂਜੀ ਤ੍ਰਿਸ਼ਨਾ ਸਹਿਜ ਸੁਹੇਲਾ ਕਾਮ ਕ੍ਰੋਧ ਬਿਖ ਜਾਰੂ ਆਏ ਨਾ ਜਾਏ ਬਸੈ ਇਹ ਠਾਹਰ ਜਹ ਆਸਨ ਨਿਰੰਕਾਰੂ ਏਕੈ ਪ੍ਰਗਟ ਏਕੈ ਗੁਪਤਾ ਏਕੈ ਧੁੰਦੂ ਕਾਰੂ ਆਦਮਾ ਬੇਅੰਤ ਪ੍ਰਭ ਸੋਈ ਕਹੁ ਨਾਨਕ ਸਾਚ ਬੀਚਾਰੂ ਸਾਰੰਗ ਮਹੱਲਾ ਪੰਜਵਾਂ ਬਿਨ ਪ੍ਰਭ ਰਹਿਣ ਨਾ ਜਾਏ ਘਰੀ ਸਰਬ ਸੁਖ ਤਾਹੂ ਕੈ ਪੂਰਨ ਜਾਂ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਣ ਜੀਵਨ ਧਨ ਸਿਮਰਤ ਆਨੰਦ ਕਨਾ ਵੱਡ ਸਮਰੱਥ ਸਦਾ ਸਦ ਸੰਗੇ ਗੁਣ ਰਸਨਾ ਕਮਨ ਭਨਾ ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਨਨ ਕਹਿਣ ਹਾਰੇ ਕਹੋ ਨਾਨਕ ਤੇ ਭਵਨ ਪਵਿੱਤਰਾ ਜਾ ਮਹਿ ਸੰਤ ਤੁਮਾਰੇ ਸਾਰੰਗ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੂੰ ਹੀ।

ਕੰਨ ਖੁੱਲੀ ਸਾਰ ਮਹੱਲਾ ਪੰਜਵਾਂ ਗੁਰ ਜੀ ਓ ਸੰਗ ਤੁਹਾਰੇ ਜਾਣੇ ਹੋ ਕੋਟ ਜੋਧ ਓਆ ਕੀ ਬਾਤ ਨਾ ਪੁੱਛੀ ਐ ਤਾਂ ਦਰਗਾਹ ਭੀ ਮਾਨਿਓ ਰਹਾਉ ਕਮਲ ਮੂਲ ਪ੍ਰਾਣੀ ਕਾ ਕਹੀਐ ਕਮਲ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦਲਬ ਦੇਵ ਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਓ ਕਰ ਮਸਤਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰੰਗ ਮਹੱਲਾ ਪੰਜਵਾਂ ਹਰ ਹਰ ਦਿਓ ਸੇਵਕ ਕੋ ਨਾਮ ਮਾਨਸ ਕਾ ਕੋ ਬਪਰੂ ਪਹਾਈ ਜਾਂ ਕੋ ਰਾਖਾ ਰਾਮ ਰਹਾਓ।

ਤਨ ਮਨ ਧਨ ਜੀਉ ਪਿੰਡ ਸਭ ਤੁਮਰਾ ਕਿਹੋ ਤਨ ਸੀਤੋ ਤੁਮਰੈ ਧਾਨ ਰਹਾਉ ਤੁਮ ਹੀ ਦੀਏ ਅਨਕ ਪ੍ਰਕਾਰਾ ਤੁਮ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਪਤ ਰਾਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪ੍ਰਵਾਨ ਜਨ ਕਾ ਸੰਗ ਪਾਈਐ ਵਡ ਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੰਗ ਮਹੱਲਾ ਪੰਜਵਾਂ।

ਮਤਾਰੇ ਸਮਤ ਸੰਗ ਤੁਮਾਰੈ ਪਾਈ ਅਨਕ ਜੋਨ ਭ੍ਰਮ ਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਤ ਪਨੀਤਾ ਕਹੋ ਨਾਨਕ ਜਾ ਕੇ ਵੱਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕੁਰ ਬਿਨਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੁਹਾਰੂ ਨਾਇਓ ਰਹਾਉ ਕਿਰਪਾ ਨਿਧਾਨ ਸੁਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ।

ਨਾਮ ਲਿਵ ਲਾਗੀ ਸੱਜਣ ਸੁਹਿਰਦਾ ਸੁਹੇਲਾ ਸਹਿਜੇ ਸੋ ਕਹੀਐ ਬੜ ਭਾਗੀ ਰਹਾਉ ਰਹਿਤ ਬਿਕਾਰ ਅਲਪ ਮਾਇਆ ਤੇ ਹਮ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਇਕ ਕਹਿ ਕੀ ਟੇਕ ਹੀ ਐ ਪ੍ਰਿਯ ਪਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ।

ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹੱਲਾ ਪੰਜਵਾਂ ਆਪ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾਂ ਕੋ ਮਾਰੈ ਰਹਾਉ ਨਿਰਵੈਰੈ ਸੰਗ ਵੈਰ ਰਚਾਏ ਹਰ ਦਰਗਾਹ ਓ ਹਾਰੈ ਆਦ ਜਗਾਦ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੋ ਤਿਉ ਰੱਖੋ ਗੁਸਾਈ ਪੇਖ ਜੀਵਾਂ ਪ੍ਰਤਾਪ ਰਹਾਉ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸੱਤਰ ਪੇਖ ਸਮਤ ਬੀਚਾਰਿਓ ਸਗਲ ਸੰਭਾਖਣ ਜਾਪ ਤਪਤ ਬੁੱਝੀ ਸੀਤਲ ਆਘਾਨੇ ਸੁਨ ਅਦਹਦ ਬਿਸਮ ਭਏ ਬਿਸਮਾਦ ਅਣਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੀ ਮਹੱਲਾ ਪੰਜਵਾਂ ਮੇਰਾ ਗੁਰ ਮੇਰੋ ਸਹਿਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਬ ਫਲਾ ਦੀਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟਹਿ ਕਲੇਸ਼ ਤ੍ਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਉ ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੈ ਤਜ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੈ ਦਾਮੋਦਰ ਦਇਆਲ ਅਰਾਧੁ ਗੋਬਿੰਦ ਕਰਤ ਸੁਹਾਵੈ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ ਸਾਰੰਗ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਾਖਨ ਹਾਰੈ ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁਖ ਬਿਦਾਰੈ ਆਨ ਅਪਾਵ ਤਿਆਗ ਜਨ ਸਗਲੇ ਚਰਨ ਕਮਲ ਰਿੱਧ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸਕਾਰੈ ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵਹੁ ਸੁਖ ਸਮੂਹ ਕਰੁਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵਹੁ ਰਹਾਉ ਜਾਂ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵਹੁ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾਂ ਪਹਿ ਜਾਵਹੁ ਸਫਲ ਸੇਵਾ ਸਵਾਮੀ ਮੇਰੇ ਕੀ ਮਨ ਬਾਛਤ ਫਲ ਪਾਵਹੁ ਕਹੋ ਨਾਨਕ ਲਾਭ ਲਾਹਾ ਲੈ ਚੱਲ ਹੋ ਸੁਖ ਸੇਤੀ ਘਰ ਜਾਵਹੁ ਸਾਰੰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਯੋ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ।

ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤੇ ਅਨ ਸੇਵਾ ਬਿਰਥਾ ਕਾਟੈ ਕਾਲ ਜਬ ਜਮ ਆਏ ਸੰਘਾਰੈ ਪ੍ਰਾਣੀ ਤਬ ਤੁਮਰੋ ਕੌਣ ਹਵਾਲ ਰਾਖ ਲੇ ਹੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨ ਮਾਲ ਸਾਰੰਗ ਮਹੱਲਾ ਪੰਜਵਾਂ ਮਨ ਤਨ ਰਾਮ ਕੋ ਵਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਤੇ ਪੋਹਤ ਨਹਿ ਸੰਸਾਰ ਰਹਾਉ ਸ਼੍ਰਵਣੀ ਕੀਰਤਨ ਸਿਮਰਨ ਸਵਾਮੀ ਇਹੋ ਸਾਧ ਕੋ ਆਚਾਰ ਚਰਨ ਕਮਲ ਅਸਥਿਤ ਹਿਰਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨੰਤੀ।

ਮਹੱਲਾ ਪੰਜਵਾ ਰੇ ਪਾਪੀ ਤੈ ਕਵਨ ਕੀ ਮਤ ਲੀਨ ਨਿਮਖ ਘਰੀ ਨਾ ਸਿਮਰ ਸੁਆਮੀ ਜੀਓ ਪਿੰਡ ਜਿਨ ਦੀਨ ਰਹਾਉ ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ਮਹਾਮਾਦ ਬਿਕਾਰ ਬਹੰਦਾ ਅਨਕ ਜੋਨ ਪਰਮੀਨ ਗੋਬਿੰਦ ਬਿਸਰੇ ਕਵਨ ਦੁਖ ਗਨੀ ਹੈ ਸੁਖ ਨਾਨਕ ਹਰ ਪਦ ਚੀਨ ਸਾਰੰਗ ਮਹੱਲਾ ਪੰਜਵਾ ਮਾਈ ਰੇ ਚਰਨ ਹੈ ਉਠ ਗਹੀ ਦਰਸ਼ਨ ਪੇਖ ਮੇਰਾ ਮਨ ਮੋਹਿਓ ਦੁਰਮਤ ਜਾਤ ਬਹੀ ਰਹਾਉ ਅਗਹਿ ਅਗਾਧ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਜਲ ਥਲ ਪੇਖ ਪੇਖ ਮਨ ਬਿਗਸਿਓ ਪੂਰ ਰਹਿਓ ਸਰਬ ਮਹੀ ਦੀਨ ਦਿਆਲ ਪ੍ਰੀਤਮ ਮਨ ਮੋਹਨ ਮਿਲ ਸਾਧ ਹੈ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਭੀਰ ਨਾ ਪਹੀ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਮਨ ਮੇਰੋ ਮਤਵਾਰੋ ਪੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰਪਿਓ ਖੁਮਾਰੂ ਰਹਾਉ ਨਿਰਮਲ ਭਏ ਉਜਲ ਜਸ ਗਾਵਤ ਬਹੋਰ ਨਾ ਹੋਵਤ ਕਾਰੂ ਚਰਨ ਕਮਲ ਸਿਓ ਡੋਰੀ ਰਾਤੀ ਭੇਟਿਓ ਪੁਰਖ ਅਪਾਰੂ ਕਰ ਗਹਿਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੂ ਨਾਨਕ ਨਾਮ ਰਸਕ ਬੈਰਾਗੀ ਕੁਲਹਿ ਸਮੂਹਾ ਤਾਰੂ ਸਾਰੀ ਮਹੱਲਾ ਪੰਜਵਾਂ ਮਾਈ ਰੀ ਆਣ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀਅਨ ਕੋ ਦਾਤਾ ਮਾਇਆ ਸੰਗ ਲਪਟਾਹੇ ਰਹਾਉ ਨਾਮ ਵਿਸਾਰ ਚੱਲਹਿ ਅਨ ਮਾਰਗ ਨਰਕ ਘੋਰ ਮਹਿ ਪਾਹੇ ਅਨਕ ਸਜਾਈ ਗਣਤ ਨਾ ਆਵੈ ਗਰਭੈ ਗਰਭ ਪਰਮਾਹੇ ਸੇ ਤਨਵੰਤੇ ਸੇ ਪਤਵੰਤੇ ਹਰ ਕੀ ਸਰਨ ਸਮਾਹੇ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬਹੁਰ ਨਾ ਆਵਹਿ ਜਾਹੇ ਸਾਰੰਗ ਮਹੱਲਾ ਪੰਜਵਾਂ ਹਰ ਕਾਟੀ ਕੁਟਲਤਾ ਕੁਠਾਰ ਭ੍ਰਮ ਬਨ ਦਹਿਨ ਭਏ ਖਿਨ ਪੀਤਰ ਰਾਮ ਨਾਮ ਪਰਹਾਰ ਰਹਾਉ ਕਾਮ ਕ੍ਰੋਧ ਨਿੰਦਾ ਪਰਹਰੀਐ ਕਾਢੇ ਸਾਧੂ ਕੈ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬਹੁਰ ਨਾ ਜੂਐ ਹਾਰ ਆਠ ਪਹਿਰ ਤਬ ਕੇ ਗੁਣ ਗਾਵੈ ਪੂਰਨ ਸ਼ਬਦ ਵਿਚਾਰ ਨਾਨਕ ਦਾਸਨ ਦਾਸ ਜਨ ਤੇਰਾ ਪੁਨਹਿ ਪੁਨਹਿ ਨਮਸਕਾਰ ਸਾਰੰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿੱਧ ਸਗਲ ਮੁਨ ਲੋਚੈ ਬਿਰਲੇ ਲਾਗੈ ਧਿਆਨ ਜਿਸੈ ਕਿਰਪਾਲ ਹੋਏ ਮੇਰਾ ਸੁਆਮੀ ਪੂਰਨ ਤਾ ਕੋ ਕਾਮ ਜਾਂ ਕੈ ਹਿਰਦੈ ਵਸੈ ਭੈ ਭੰਜਨ ਤਿਸ ਜਾਣੈ ਸਗਲ ਜਹਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮਾਂਗੈ ਦਾਨ ਸਾਰੀ ਮਹੱਲਾ ਪੰਜਵਾਂ ਬੂਠਾ ਸਰਬ ਥਾਈ ਮੇਹ ਆਨੰਦ ਮੰਗਲ ਗਾਉ ਹਰ ਜਸ ਪੂਰਨ ਪ੍ਰਗਟਿਓ ਨੇਹ ਰਹਾਉ ਚਾਰ ਕੁੰਟ ਦਹਿ ਦਿਸ ਜਲ ਨਿਧ ਊਨ ਥਾਉ ਨਾ ਕੇ ਕਿਰਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਭ ਦੇਵ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇਹ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਹਿ ਪਰਮੇਹ ਸਾਰੀ ਮਹੱਲਾ ਪੰਜਵਾਂ।

ਤੇਰਾ ਮਨ ਮੋਹਿਉ ਅਚਰਜ ਤਾਂ ਕੇ ਸੁਆਦ ਰਹਾ ਮਾਤ ਪਿਤਾ ਬੰਦਪ ਹੈ ਸੋਈ ਮਨ ਹਰ ਕੋ ਅਹਿਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸਿਉ ਸਭ ਪਰਮਾਦ ਡੋਰੀ ਲਪਟ ਰਹੀ ਚਰਨਹਿ ਸੰਗ ਭ੍ਰਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬਹੁਰ ਨਾ ਜੋਨ ਪਰਮਾਦ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਮਾਤੀ ਚਰਨ ਸਮੂਹ ਏਕ ਸਬਿਨ ਹਉ ਆਨ ਨਾ ਜਾਨੋ ਦੁਤੀਆ ਭਾਉ ਸਭ ਲੂਹੁ ਰਹਾਉ ਤਿਆਗ ਗੋਪਾਲ ਅਵਰ ਜੋ ਕਰਨਾ ਤੇ ਵਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਧੂਹ ਸੰਤ ਪ੍ਰਸਾਦ ਮਿਲਿਓ ਸੁਖਦਾਤਾ ਬਿਨਸੀ ਹਉ ਮੈਂ ਹੂ ਰਾਮ ਰੰਗ ਰਾਤੇ ਦਾਸ ਨਾਨਕ ਮੌਲਿਓ ਮਨ ਤਨ ਜੂਹ ਸਾਰੰਗ ਮਹੱਲਾ ਪੰਜਵਾਂ ਬਿਨਸੇ ਕਾਚ ਕੇ ਵਿਵਹਾਰ ਰਾਮ ਭਜ ਮਿਲ ਸਾਧ ਸੰਗਤ ਇਹ ਜਗ ਮਹਿ ਸਾਰ ਰਹਾਉ ਈਤ ਊਤ ਨਾ ਡੋਲ ਕਤਹੁ ਨਾਮ ਹਿਰਦੈ ਧਾਰ ਗੁਰ ਚਰਨ ਬੋਹਤ ਮਿਲਿਓ ਭਾਗੀ ਉਤਰਿਓ ਸੰਸਾਰ ਜਲ ਥਲ ਮਹੀਅਲ ਪੂਰ ਰਹਿਓ ਸਰਬਨਾਥ ਅਪਾਰ ਹਰ ਨਾਮ ਅੰਮ੍ਰਿਤ ਪੀਓ ਨਾਨਕ ਆਣ ਰਸ ਸਭ ਖਾਰ ਸਾਰੰਗ ਮਹੱਲਾ ਪੰਜਵਾਂ ਤਾਂ ਤੇ ਕਰਨ ਪਲਾਹ ਕਰੇ ਮਹਾਂ ਬਿਕਾਰ ਮੋਹ ਮਦ ਮਾਤੋ ਸਿਮਰਤ ਨਾਹੀ ਹਰੇ ਰਹਾਉ ਸਾਧ ਸੰਗ ਜਪ ਤੇ ਨਾਰਾਇਣ ਤਿਨਕੇ ਦੋਖ ਜਰੇ ਸਫਲ ਦੇਹ ਧਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਉਪਰ ਸਾਦ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਦਰਹਿ ਲਾਗ ਪੱਲੇ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਏਹੀ ਸੁਖ ਚਾਹਤ ਪ੍ਰਭ ਦਰਸ ਦੇਖੈ ਕਬ ਆਖੀ ਰਹਾਉ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜਾਏ ਨਾ ਲਾਖੀ ਚਰਨ ਕਮਲ ਪ੍ਰੀਤ ਮਨ ਬੇਦਿਆ ਕਰ ਸਰਬਸ ਅੰਤਰ ਰਾਖੀ ਵੇਦ ਪ੍ਰਾਨ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸਤਰੀ ਹੈ ਹੋਰ ਦੁਤੀਆ ਬਿਰਥੀ ਸਾਖੀ ਸਾਰੰਗ ਮਹੱਲਾ ਪੰਜਵਾਂ ਮਾਖੀ ਰਾਮ ਕੀ ਤੂੰ ਮਾਖੀ ਜਹਿ ਦੁਰਗੰਧ ਤਹਾਂ ਤੂੰ ਬੈਸਹਿ ਮਹਾਂ ਵਿਖਿਆ ਮਦ ਚਾਖੀ ਰਹਾਉ ਕਿਤਹਿ ਅਸਥਾਨ ਤੂੰ ਟਿਕਨ ਨਾ ਪਾਵਹਿ ਇਹ ਵਿਦ ਦੇਖੀ ਆਖੀ ਸੰਤਾਂ ਬਿਨ ਤੈ ਕੋਈ ਨਾ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੋਹੇ ਬਿਨ ਸੰਤਾਂ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ਰਹਾਉ ਕਰ ਕਿਰਪਾ ਲੀਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਏ ਬਿਨਸੀ ਦੁਤੀਆ ਆਸ ਮਹਾ ਧਿਆਨ ਅਤਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸਤੇ ਹਰ ਨਾਨਕ ਰਤਨ ਲਹਿਓ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਅਰੇ ਓ ਪ੍ਰੇਮ ਕੀ ਖੋਰ ਦਰਸ਼ਨ ਰੁਚਤ ਪਿਆਸ ਮਨ ਸੁੰਦਰ ਸਖਤ ਨਾ ਕੋਈ ਤੋਰ ਰਹਾਉ ਪ੍ਰਾਨ ਮਾਨ ਪਤ ਪਿਤ ਸੁਤ ਬੰਧਪ ਹਰ ਸਰਬਸ ਧਨ ਮੋਰ ਧ੍ਰਿਗ ਸਰੀਰ ਅਸਤ ਬਿਸ਼ਟਾ ਕ੍ਰਿਮ ਬਿਨ ਹਰ ਜਾਨਤ ਹੋਰ ਭਯੋ ਕਿਰਪਾਲ ਦੀਨ ਦੁਖ ਭੰਜਨ ਪਰਾ ਪੂਰਬਲਾ ਜੋਰ ਨਾਨਕ ਸਰਨ ਕਿਰਪਾ ਨਿਧ ਸਾਗਰ ਬਿਨ ਸਿਉ ਆਨ ਨਿਹੋਰ ਸਾਰੰਗ ਮਹੱਲਾ ਪੰਜਵਾਂ ਨੀਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਵਿਕਾਰ ਅੰਕੁਰ ਹਰ ਕਾਟ ਛਾਡੇ ਖੋਏ ਪਰਾ ਪੂਰਬ ਜਿਸਹਿ ਲਿਖਿਆ ਬਿਰਲਾ ਪਾਏ ਕੋਏ ਰਮਣ ਗੁਣ ਗੋਪਾਲ ਕਰਤੇ
नानका सच जोए सारंग महला पंजवा हर के नाम की मत सार हर बसार जो आन राच है मिथन सब विस्थार रहाव साध संगम भज स्वामी पाप होवत खार चरनार बिंद बसाए हृदय बहुर जन्म ना मार कर अनुग्रह राख लीने एक नाम आधार दिन रहन सिमरत सदा नानक मुख उज्जल दरबार सारंग महला पंजवा मानी तू राम कै दर मानी साध संग मिल हर गुण गाए बिनसी सब अवमानी रहाओ तारे अनुग्रह अपनी कर लीनी गुरमुख पूर ज्ञानी सर्ब सुख आनंद कनेरे ठाकुर दर्श त्यानी निकट वर्तन सा सदा सुहागन दह दिस साई जानी प्रिय रंग रंग रती नारायण नानक तिस कुर्बानी सारंग महला पंजवा त्वा चरण आसरो ईस तुम्हें पछानू साक तुम्हें संग।

ਤੂੰ ਬੇਅੰਤ ਅਪਰੰਪਰ ਸਵਾਮੀ, ਗੁਰ ਕਿਰਪਾ ਕੋਈ ਲਖ ਹੈ, ਬਿਨ ਬਕਨੇ ਬਿਨ ਕਹਿਣ ਕਹਾਵਨ, ਅੰਤਰ ਜਾਮੀ ਜਾਣੈ ਜਾਂ ਕੋ ਮੇਲ ਲਏ ਪ੍ਰਭ ਨਾਨਕ, ਸੇ ਜਨ ਦਰਗਾਹ ਮਾਨੀ, ਸਾਰੰਗ ਮਹੱਲਾ ਪੰਜਵਾਂ, ਚੌਪਦੇ ਘਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਭਜ ਆਨ ਕਰਮ ਬੇਕਾਰ, ਮਾਨ ਮੋਹ ਨਾ ਬੁਝਤ ਤ੍ਰਿਸ਼ਨਾ, ਕਾਲ ਗ੍ਰਸ ਸੰਸਾਰ ਰਹਾਉ, ਖਾਤ ਪੀਵਤ ਹਸਤ ਸੋਵਤ, ਔਧ ਬਿਤੀ ਅਸਾਰ, ਨਰਕ ਉਦਰ ਪਰਮੰਤ ਜਲ ਤੋ, ਜਮਹਿ ਕੀਨੀ ਸਾਰ, ਪਰ ਦਰੋਹ ਕਰਤ ਬਿਕਾਰ ਨਿੰਦਾ, ਪਾਪ ਰਤ ਕਰ ਝਾਰ, ਬਿਨਾ ਸਤਗੁਰ ਬੂਝ ਨਾਹੀ, ਤਮ ਮੋਹ ਮਹਾ ਅੰਧਾਰ, ਬਿਕਠ ਗੌਰੀ ਖਾਏ ਮੂਠੋ, ਚੇਤਨਾ ਸਿਰਜਨਹਾਰ, ਗੋਬਿੰਦ ਗੁਪਤ ਹੋਏ ਰਹਿਓ ਨਿਆਰੋ, ਮਾਤੰਗ ਮਤ ਹੰਕਾਰ, ਕਰ ਕਿਰਪਾ ਪ੍ਰਭ ਸੰਤ ਰਾਖੇ, ਚਰਨ ਕਮਲ ਆਧਾਰ, ਕਰ ਜੋਰ ਨਾਨਕ ਸਰਨ ਆਇਓ, ਗੋਪਾਲ ਪੁਰਖ ਅਪਾਰ, ਸਾਰੰਗ ਮਹੱਲਾ ਪੰਜਵਾਂ, ਘਰ ਛੇਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ਼ੁਭ ਬਚਨ ਬੋਲ ਗੁਣ ਅਮੋਲ, ਕਿੰਕਰੀ ਬੇਕਾਰ ਦੇਖਰੀ ਵਿਚਾਰ, ਗੁਰ ਸ਼ਬਦ ਧਿਆਏ ਮਹਿਲ ਪਾਏ, ਹਰ ਸੰਗ ਰੰਗ ਕਰ

ਪੂਰੀ ਨਾਨਕ ਮਨ ਆਨੰਦ ਪਏ ਗੁਰ ਬਿਖਮ ਗਾਰ ਤੋਰੀ। ਸਾਰੰਗ ਮਹੱਲਾ ਪੰਜਵਾਂ। ਮਨ ਬੇਰਾਗੈ ਗੀ ਖੋਜਤੀ ਦਰਸਾਰ ਰਹਾਉ ਸਾਧੂ।

ਮਹੱਲਾ ਪੰਜਵਾਂ ਐਸੀ ਹੋਏ ਪਰੀ ਜਾਨ ਤੇ ਦਿਆਰ ਰਹਾਉ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬਿਚਾਯੂ ਜਾਤ ਜਨਮ ਕੁਲ ਖੋਈਐ ਹਉ ਗਾਵੋ ਹਰ ਹਰੀ ਲੋਗ ਕਟੰਬ ਤੇ ਟੂਟੀਐ ਪ੍ਰਭ ਕਿਰਤ ਕਿਰਤ ਕਰੀ ਗੁਰਮੁਖ ਕੋ ਉਪਦੇਸਿਆ ਨਾਨਕ ਸੇਵ ਇਹ ਕਹਰੀ ਸਾਰੰਗ ਮਹੱਲਾ ਪੰਜਵਾਂ।

ਸਾਰ ਸਤਿਗੁਰ ਪ੍ਰਸਾਦ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਸ਼ਬਦ ਭਉ ਭੰਜਨ ਜਮ ਕਾਲ ਨਿਖੰਜਨ ਹਰ ਸੇਤੀ ਲਿਵਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜੇ ਰਹਿਆ ਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ ਪਹਿਨਣ ਭਗਤ ਬਡਾਈ ਨਿਜ ਕਰ ਵਾਸਾ ਸਦਾ ਹਰ ਸੇਵਨ ਹਰ ਦਾਰ ਸੋਭਾ ਪਾਈ ਮਨਮੁਖ ਬੁੱਧ ਕਾਚੀ ਮਨੁਆ ਡੋਲੈ ਅਕਥ ਨਾ ਕਥੈ ਕਹਾਣੀ ਗੁਰਮਤ ਨਿਸ਼ਚਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਣੀ ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਪਾਈ ਸਤਿਗੁਰ ਮਿਲ ਰਹੀ ਹੈ ਸਦ ਆਪਣੇ ਜਿਨ ਹਰ ਸੇਤੀ ਲਿਵਲਾਈ ਮਨ ਸ਼ਬਦ ਮਰੈ ਤਾਂ ਮੁਕਤੋ ਹੋਵੇ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੈ ਸਹਿਜ ਸੁਭਾਈ ਸ਼ਬਦ ਵਿਚਾਰ ਸਦਾ ਰੰਗ ਰਾਤੀ ਹਉਮੈ ਤ੍ਰਿਸ਼ਨਾ ਮਾਰੀ ਅੰਤਰ ਨੇਹ ਕੇਵਲ ਹਰ ਰਵਿਆ ਸਭ ਆਤਮ ਰਾਮ ਮਰਾਰੀ ਸੇਵਕ ਸੇਵ ਰਹੇ ਸਚ ਰਾਤੇ ਜੋ ਤੇਰੇ ਮਨ ਭਾਣੇ ਦੁਬਦਾ ਮਹਿਲ ਨਾ ਪਾਵੈ ਜਗ ਝੂਠੀ ਗੁਣ ਅਵਗਣ ਨਾ ਪਛਾਣੀ ਆਪੇ ਮੇਲ ਲਏ ਅਕਥ ਕਥੀਐ ਸਚ ਸ਼ਬਦ ਸਚ ਬਾਣੀ ਨਾਨਕ ਸਾਚੇ ਸਚ ਸਮਾਣੀ ਹਰ ਕਾ ਨਾਮ ਵਖਾਣੀ ਸਾਰੰਗ ਮਹੱਲਾ ਤੀਜਾ ਮਨ ਮੇਰੇ ਹਰ ਕਾ ਨਾਮ ਅਤ ਮੀਠਾ ਜਨਮ ਜਨਮ ਕੇ ਕਿਲ ਵਿਖ ਭਉ ਭੰਜਨ ਗੁਰਮੁਖ ਏਕੋ ਡੀਠਾ ਰਹਾਉ ਕੋਟ ਕੁਟੰਤਰ ਕੇ ਪਾਪ ਬਨਾਸਨ ਹਰ ਸਾਚਾ ਮਨ ਪਾਇਆ ਹਰ ਬਿਨ ਅਵਰਨਾ ਸੂਜੈ ਦੂਜਾ ਸਤਿਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਿਜੇ ਰਹੇ ਸੁਮਾਈ ਸ਼ਬਦ ਰੱਤੇ ਸੇ ਰੰਗ ਚਲੂਲੇ ਰਾਤੇ ਸਹਿਜ ਸੁਭਾਈ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ ਰਾਮ ਨਾਮ ਨੇਹ ਕੇਵਲ ਜਾਣਿਆ ਮਨ ਤ੍ਰਿਪਤਿਆ ਸ਼ਾਂਤਿਆਈ ਪੰਡਤ ਪੜ ਪੜ ਮੋਨੀ ਸਭ ਥਾਕੇ ਭ੍ਰਮ ਭੇਖ ਥੱਕੇ ਭੇਖ ਧਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਚੈ ਸ਼ਬਦ ਵਿਚਾਰੀ ਆਵਾ ਗੌਣ ਨਿਵਾਰ ਸਚ ਰਾਤੀ ਸਾਚ ਸ਼ਬਦ ਮਨ ਪਾਇਆ ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗੁਆਇਆ ਸਾਚੈ ਸ਼ਬਦ ਸਹਿਜ ਧੁਨ ਉਪਜੈ ਮਨ ਸਾਚੈ ਲਿਵ ਲਾਈ ਅਗਮ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਏਕ ਸਮੈ ਸਭ ਜਗਤੋ ਵਰਤੈ ਵਿਰਲਾ ਏਕ ਪਛਾਣੈ ਸ਼ਬਦ ਮਰੈ ਤਾਂ ਸਭ ਕਿਸ ਸੂਜੈ ਅਨਦਿਨ ਏਕੋ ਜਾਣੈ ਜਿਸਨੂੰ ਨਦਰ ਕਰੇ ਸੋਈ ਜਨ ਬੂਜੈ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰੱਤੇ ਸਦਾ ਬੈਰਾਗੀ ਏਕ ਸ਼ਬਦ ਲਿਵਲਾਈ ਸਾਰੰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਅਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰ ਲੈ ਜਾਣੀ ਰਹਾਉ ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕੈ ਸ਼ਬਦ ਪਛਾਨਿਆ ਬਹੁ ਵਿਦ ਕਰਮ ਕਰੈ ਭਾਈ ਦੂਜੈ ਬਿਨ ਸ਼ਬਦੈ ਬਹੁ ਰਾਨਿਆ ਹਰ ਨਾਮ ਨਾਵੈ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ ਜਗ ਹੈ ਮੈਲਾ ਦੂਜੈ ਭਰਮ ਪਤ ਖੋਈ ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਉ ਨਾਮੋ ਹੋਏ ਸਖਾਈ ਸੱਚਾ ਸਚ ਦਾਤਾ ਕਰਮ ਵਿਧਾਤਾ ਜਿਸ ਭਾਵੈ ਤਿਸ ਨਾ ਲਾਏ ਗੁਰੂ ਦੁਆਰੈ ਸੋਈ ਬੂਜੈ ਜਿਸਨੂੰ ਆਪ ਬੁਝਾਏ ਦੇਖ ਬਿਸਮਾਦ

ਵੇਖੈ ਧੰਦੇ ਲਾਈ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹੀ ਆਵਹਿ ਨੰਗੇ ਜਾਹੀ ਨੰਗੇ ਵਿਚੇ ਕਰਹਿ ਵਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨ ਸਥਾਪ ਜੀਆਂ ਕਉ ਭੇਜੈ ਜਿਨ ਸਥਾਪ ਲੈ ਜਾਵੇ।

ਸਾਰਾ ਤੋਲ ਹੋਰ ਹੌਲੀ ਮਤਨੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉ ਕੰਡੈ ਤੋਲੈ ਸੁਨਿਆਰ ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਸਜਾਏ ਮੂਰਖ ਅੰਧਿਆਂ

ਥਾਕੀਆ ਏਵੜ ਰੱਖਹਿ ਜੋਤ, ਨਾਨਕ ਚਸੇ ਉਹ ਚੁੱਖ ਬਿੰਦ, ਉੱਪਰ ਆਖਣ ਦੋਸ ਪੌੜੀ। ਨਾ ਮੰਨਿਆ ਕੁਲ ਉਧਰੈ ਸਭ ਕਟੰਬ ਸੁਭਾਇਆ, ਨਾ ਮੰਨਿਆ ਸੰਗਤ ਉਧਰੈ ਜਿਨ ਹਿਰਦੈ ਵਸਾਇਆ, ਨਾ ਮੰਨਿਆ ਸੁਣ ਉਧਰੇ ਜਿਨ ਰਸਨ ਰਸਾਇਆ, ਨਾ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ, ਨਾਨਕ ਨਾਮ ਤਿੰਨੀ ਸਲਾਹਿਆ ਜਿਨ ਗੁਰੂ ਮਿਲਾਇਆ। ਸਲੋਕ ਮਹੱਲਾ ਪਹਿਲਾ, ਸਭੇ ਰਾਤੀ ਸਭ ਦੇਹ ਸਭ ਥਿਤੀ ਸਭ ਵਾਰ, ਸਭੇ ਰੁਤੀ ਮਾਹਾ ਸਭ ਸਭ ਧਰਤੀ ਸਭ ਭਾਰ, ਸਭੇ ਪਾਣੀ ਪੌਣ ਸਭ ਸਭ ਅਗਨੀ ਪਾਤਾਲ, ਸਭੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ, ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀ ਜੈਕਾਰ, ਆਖ ਹੈ ਥੱਕ ਹੈ ਆਖ ਆਖ ਕਰ ਸਿੱਤੀ ਵਿਚਾਰ, ਤ੍ਰਿਣ ਨਾ ਪਾਇਓ ਬੱਪੜੀ ਨਾਨਕ ਕਹਿ ਗਵਾਰ।

ਵਾਰ ਸਭ ਕਾਰਨ ਕਰਤਾ ਕਰੀ ਦੇਖੈ ਵਾਰੋ ਵਾਰ ਜੇ ਚੁੱਪੈ ਜੇ ਮੰਗਿਐ ਦਾਤ ਕਰੇ ਦਾਤਾਰ ਇਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਇਹ ਮੈਂ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਇ ਮੰਨਿਐ ਸੁਰਤ ਉਪਜੈ ਨਾਮੇ ਮਤ ਹੋਈ ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖ ਸੋਈ ਨਾਇ ਮੰਨਿਐ ਭ੍ਰਮ ਕੱਟੀਐ ਫਿਰ ਦੁਖ ਨਾ ਹੋਈ ਨਾਇ ਮੰਨਿਐ ਸਾ ਲਾਹੀਐ ਪਾਪਾਂ ਮਤ ਧੋਈ ਨਾਨਕ ਪੂਰੇ ਗੁਰ ਤੇ ਨਾਉ ਮੰਨਿਐ ਜਿਨ ਦੇਵੈ ਸੋਈ ਸਲੋਕ ਮਹੱਲਾ ਪਹਿਲਾ ਸ਼ਾਸਤਰ ਵੇਦ ਪੁਰਾਣ ਪੜ੍ਹਮਤਾ ਊ ਕਾਰਨਤਾ ਅਜਾਨੰਤਾ ਜਾਂ ਬੂਝੈ ਤਾਂ ਸੂਝੈ ਸੋਈ ਨਾਨਕ ਆਖੈ ਕੂਕ ਨਾ ਹੋਈ ਮਹੱਲਾ ਪਹਿਲਾ ਜਾਂ ਹਉ ਤੇਰਾ ਤਾਂ ਸਭ ਕਿਛ ਮੇਰਾ ਹਉ ਨਾਹੀ ਤੂੰ ਹੋਵੈ ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪਰੋਵਹਿ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਹੀ ਸੱਚ ਪਵੈ ਧੁਰ ਲੇਖੈ ਪੌੜੀ ਨਾਮ ਨਿਰੰਜਨ ਅਲਖ ਹੈ ਕਿਉ ਲਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉ ਪਾਈਐ ਪਹਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ਗੁਰਪੂਰੇ ਤੇ ਪਾਈਐ ਹਿਰਦੈ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਪਹਾਈ ਸਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਂਕਣਾ ਚੂਕਾ ਧਰਮ ਵਿਚਾਰ ਜਿਨ ਜੀ ਵੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਮਹੱਲਾ ਪਹਿਲਾ ਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਿਆਦ ਸੀਲ ਸੰਯਮ ਸੁਚ ਪੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਨ ਕਰੇ ਅੰਤਰ ਗੋਬਾਰੀ ਖਿੰਥਾ ਝੋੜੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਭਰਮੈ ਗਾਵਾਰੀ ਨਾਨਕ ਨਾਮ ਨਾ ਚੇਤੈ ਜੂਐ ਬਾਜੀ ਹਾਰੀ ਸਲੋਕ ਮਹੱਲਾ ਪਹਿਲਾ ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ ਕਿਆ ਖੁਸ਼ੀਆਂ ਕਿਆ ਚਾਓ ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਜੇ ਸੋ ਵਰਿਆ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚਿਤ ਨ ਆਵੇ ਕੌੜਤਣ ਧਾਏ ਜਾਏ ਮਿੱਠਾ ਕੌੜਾ ਦੋਵੇ ਰੋਗ ਨਾਨਕ ਅੰਤਵ ਗੁੱਤੇ ਭੋਗ ਚੱਕ ਚੱਕ ਝਖਣਾ ਝਗੜਾ ਝਾਖ ਚੱਕ ਚੱਕ ਜਾਹੇ ਝੱਖੈ ਤਿੰਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਧਰ ਗੱਚ ਕੀਤੇ ਬਾਗੇ ਬਾਗ ਸਾਧ ਸਹਿਜ ਕਰ ਮਨ ਖੇਲਾਇਆ ਤੈ ਸਹ ਪਾਸੋ ਕਹਿਣ ਕਹਾਇਆ ਮਿੱਠਾ ਕਰਕੇ ਕੌੜਾ ਖਾਇਆ ਤਿੰਨ ਕੌੜੈ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੇੜੈ ਪਾਏ ਤਉ ਕੌੜਤਨ ਚੂਕਸ ਮਾਏ ਨਾਨਕ ਗੁਰਮੁਖ ਪਾਵੈ ਸੋਏ ਜਿਸਨੂੰ ਪ੍ਰਾਪਤ ਲਿਖਿਆ ਹੋਏ ਪੌੜੀ ਜਿਨ ਕੈ ਹਿਰਦੈ ਮੈਲ ਕਪਟ ਹੈ ਬਾਹਰ ਤੋਂ ਆਇਆ ਕੂੜ ਕਪਟ ਕਮਾਵਣ ਦੇ ਕੂੜ ਪ੍ਰਗਟੀ ਆਇਆ ਅੰਦਰ ਹੋਏ ਸੋ ਨਿਕਲੈ ਨਹਿ ਛਪੈ ਛਪਾਇਆ ਕੂੜੈ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖ ਪਾਇਆ ਸਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋਂ ਹਉਮੈ ਤੁੱਟੈ ਤਾਂ ਕੋ ਲਿਖੀਐ ਲੇਖੈ ਮਹੱਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ
जो बीजै सो उगवै खांदा जाणै जीउ ज्ञान सलाहे वड्डा कर सचो सच्चा नाऊ सच बीजै सच उगवै दरगाह पाईऐ थाऊ वेद वपारी ज्ञान रास करमी पल्लै होए नानक रासी बाहरा लद न चलिया कोई पौड़ी निम बिरख बहु संची है अमृत रस पाया बिसियर मंत्र वसाई है बहु दूध पी आया मनमुख अभिन न भिजई पत्थर नवाया बिख मह अमृत सिंची है बिख का फल पाया नानक संगत मेल हर सब बिख लह जाया।

ਨਾਨਕ ਢੇਰੀ ਸ਼ਾਰ ਕੀ ਧੀ ਫਿਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਢਹਿ ਪਈ ਮਿੱਟੀ ਸੰਧਾ ਕੋਟ ਭੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੌੜੀ ਜਿੰਨਾ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ ਮਹਾਕਰੂਪ ਦੁਖੀਏ ਸਦਾ ਕਾਲੇ ਮੂੰਹ ਮਾਇਆ ਭਲਕੇ ਉੱਠ ਨਿਤ ਪਰ ਦਰਬ ਹਿਰਹਿ ਹਰ ਨਾਮ ਚੁਰਾਇਆ ਹਰ ਜੀਓ ਤਿਨ ਕੀ ਸੰਗਤ ਮਤ ਕਰਹੋ ਰੱਖ ਲੇਹੋ ਹਰ ਰਾਇਆ ਨਾਨਕ ਪਇਆ ਕਿਰਤ ਕਮਾਮ ਦੇ ਮਨਮੁਖ ਦੁਖ ਪਾਇਆ ਸਲੋਕ ਮਹੱਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮ ਸਭ ਕੋ ਹੋਏ ਹੁਕਮ ਪਛਾਣ ਹੈ ਖਸਮ ਕਾ ਤਾਂ ਸੱਚ ਪਾਵੇ ਕੋਈ ਗੁਰਮੁਖ ਆਪ ਪਛਾਣੀਐ ਬੁਰਾ ਨਾ ਦਿਸੈ ਕੋਈ ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਏ ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮੇਲਣ ਹਾਰ ਨਾਨਕ ਸ਼ਬਦ ਮਿਲੇ ਨਾ ਵਿਛੜੈ ਜਿਨ੍ਹਾਂ ਸੇਵਿਆ ਹਰ ਦਾਤਾਰ ਪੌੜੀ ਗੁਰਮੁਖ ਹਿਰਦੈ ਸ਼ਾਂਤ ਹੈ ਨਾਉ ਉਗਵ ਆਇਆ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ਹਿਰਦਾ ਸੁਧ ਹਰ ਸੇਮ ਦੇ ਸੋ ਹੈ ਗੁਣ ਗਾਇਆ ਮੇਰੇ ਹਰ ਜਿਉ ਏਵੈ ਭਾਵਦਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮੇਲਿਆਨ ਹਰ ਦਰ ਸੋਹਾਇਆ ਸਲੋਕ ਮਹੱਲਾ ਪਹਿਲਾ ਧਨਵੰਤਾ ਇਵ ਹੀ ਕਹਿ ਅਵਰੀ ਧਨ ਕਉ ਜਾਉ ਨਾਨਕ ਨੇ ਧਨ ਤਿਤ ਦਿਨ ਜਿਤ ਦਿਨ ਵਿਸਰੈ ਨਾਉ ਮਹੱਲਾ ਪਹਿਲਾ ਸੂਰਜ ਚੜੈ ਵਿਜੋਗ ਸਭ ਸਹਿ ਘਟੈ ਯਾਰ ਜਾ ਤਨ ਮਨ ਰਤਾ ਭੋਗ ਕੋਈ ਹਾਰੈ ਕੂਜਣ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ ਪੌੜੀ ਸਤ ਸੰਗਤ ਨਾਮ ਨਿਧਾਨ ਹੈ ਜਿਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਅਨੇਰ ਗਵਾਇਆ ਲੋਹਾ ਪਾਰਸ ਭੇਟੀਐ ਕੰਚਨ ਹੋਏ ਆਇਆ ਨਾਨਕ ਸਤਿਗੁਰ ਮਿਲਿਐ ਨਾਉ ਪਾਈਐ ਮਿਲ ਨਾਮ ਧਿਆਇਆ ਜਿਨ ਕੈ ਪੋਤੈ ਪੁੰਨ ਹੈ ਤਿੰਨੀ ਦਰਸ਼ਨ ਪਾਇਆ ਸਲੋਕ ਮਹੱਲਾ ਪਹਿਲਾ ਤ੍ਰਿਗ ਤਿੰਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ਸੱਚੈ ਸ਼ਰਮੈ ਬਾਹਰੇ ਅੱਗੈ ਲਹਿ ਨਾ ਦਾਦ ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜਕੈ ਬੁੱਝੀਐ ਅਕਲੀ ਕੀ ਚੈ ਦਾਨ ਨਾਨਕ ਆਖੈ ਰਾਹੁ ਏਹੋ ਹੋਰ ਗੱਲਾਂ ਸ਼ੈਤਾਨ ਮਹੱਲਾ ਦੂਜਾ ਜੈਸਾ ਕਰੈ ਕਹਾਵੈ ਤੈਸਾ ਐਸੀ ਬਣੀ ਜ਼ਰੂਰਤ ਹੋਵੈ ਲਿੰਗ ਝਿੰਗ ਨਹਿ ਹੋਵੈ ਐਸੀ ਕਹੀਐ ਸੂਰਤ ਜੋ ਉਸ ਇੱਛੇ ਸੋ ਫਲ ਪਾਏ ਤਾਂ ਨਾਨਕ ਕਹੀਐ ਮੂਰਤ ਪੌੜੀ ਸਤਿਗੁਰੇ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪਤ ਸੋ ਲਹਿ ਗੁਰ ਸ਼ਬਦੀ ਮਿਲਿਆ ਸਤਿਗੁਰ ਕੈ ਭਾਣੈ ਜੋ ਚੱਲੈ ਹਰ ਸੇਤੀ ਰਲਿਆ ਜਮ ਕਾਲ ਜੋਹੇ ਨਾ ਸਕਈ ਘਟ ਚਾਨਣ ਬਲਿਆ ਨਾਨਕ ਬਖਸ਼ ਮਲਾਇਨ ਫਿਰ ਗਰਭ ਨਾ ਗਲਿਆ ਸਲੋਕ ਮਹੱਲਾ ਪਹਿਲਾ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ ਜੁਗਤ ਧੋਤੀ ਸੁਰਤ ਚੌਂਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਬਿਰਲਾ ਤਾਂ ਕੋਈ ਕੋਏ ਮਹੱਲਾ ਤੀਜਾ ਨੌਵੀਂ ਨੇਮ ਸੱਚ ਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ ਦਸਵੀਂ ਦਸੇ ਦੁਆਰ ਜੇ ਠਾਕੈ ਇਕਾਦਸੀ ਏਕ ਕਰ ਜਾਣੈ ਦੁਆਦਸੀ ਪੰਚ ਵਸਗਤ ਕਰ ਰਾਖੈ ਤਉ ਨਾਨਕ ਮਨ ਮਾਨੈ ਐਸਾ ਵਰਤ ਰਹੀ ਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਭੂਪਤਰਾ ਜੇ ਰੰਗ ਰਾਏ ਸੰਚਹਿ ਬਿਖ ਮਾਇਆ ਕਰ ਕਰ ਹੇਤ ਵਧਾਏ ਦੇ ਪਰ ਗਰਭ ਚੁਰਾਇਆ ਪੁੱਤਰ ਕਲੱਤਰ ਨਾ ਵਸਹਿ ਬਹੁ ਪ੍ਰੀਤ ਲਗਾਇਆ ਵੇਖਦਿਆਂ ਹੀ ਮਾਇਆ ਧੁਹ ਗਈ ਪਛਤਹਿ ਪਛਤਾਇਆ ਜਮ ਦਰ ਬੱਧੇ ਮਾਰੀਐ ਨਾਨਕ ਹਰ ਪਾਇਆ
ਸਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾ ਘਰੇ ਮਸੀਤ ਮਖੱਟੂ ਹੋਏ ਕੈ ਕੰਨ ਪੜਾਏ ਫੱਕਰ ਕਰੇ ਹੋਰ ਜਾਤ ਗੁਆਏ

ਭੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਮਹੱਲਾ ਪੰਜਵਾਂ ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਇ ਉਹਨੇ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਨਹਾਰ ਕੀਤਾ ਲੋੜ ਹੈ ਸੋ ਕਰਹਿ ਨਾਨਕ ਸਦ ਬਲਿਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ ਸਭ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ ਨਾਥ ਸਭ ਨੱਥੀਅਨ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚੱਲੈ ਰਜਾਈ ਸੁਧ ਰਾਗ ਸਾਰੰ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਾ ਨਰ ਗਰਬਸ ਥੋਰੀ ਬਾਤ ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਟੇਡੋ ਜਾਤ ਰਹਾਉ ਬਹੁਤ ਪ੍ਰਤਾਪ ਗਾਉ ਸੋ ਪਾਏ ਦੋਏ ਲੱਖ ਟਕਾ ਬਰਾਤ ਦਿਸ ਚਾਰ ਕੀ ਕਰਹੋ ਸਾਹਿਬੀ ਜੈਸੇ ਬਨ ਹਰ ਪਾਤ ਨਾ ਕੋ ਲੈ ਆਇਓ ਇਹੋ ਧਨ ਨਾ ਕੋ ਲੈ ਜਾਤ ਰਾਵਣ ਹੂੰ ਤੇ ਅਦਕ ਛਤਰਪਤ ਖਿਨ

ਦੇਹੀ ਨਾਨਕ ਰੁੱਤ ਸਹਾਵੀ ਸਾਈ ਬਿਨ ਨਾਮੈ ਰੁੱਤ ਕੇਹੀ ਮਲਾਰ ਮਹੱਲਾ ਪਹਿਲਾ ਕਰੋ ਬਿਨੋ ਗੁਰੇ ਆਪਣੇ ਪ੍ਰੀਤਮ ਹਰ ਵਰ ਆਣ ਮਲਾਵੈ ਸੁਣ ਕਨ ਘੋਰ ਸੀਤਲ ਮਨ ਮੋਰਾ ਲਾਲ ਰੱਤੀ ਗੁਣ ਗਾਵੈ ਬਰਸ ਘਨਾ ਮੇਰਾ ਮਨ ਭੀਨਾ ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਮੋਹੀ ਮਨ ਹਰ ਰਸ ਲੀਨਾ ਰਹਾਉ ਸਹਿਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮਾਨਿਆ ਹਰ ਵਰ ਨਾਰ ਭਈ ਸੋਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਬੈਰਾਗਣ ਅਸਥਿਰ ਵਰ ਸੁਹਾਗ ਹਰੀ ਸੋਗ ਵਜੋਗ ਤਿਸ

ਅਜ ਗਰ ਭਾਰ ਲੱਦੇ ਅਤ ਭਾਰੀ ਮਰ ਜਨਮੇ ਜਨਮ ਗਵਾਇਆ ਮਨ ਭਾਵੈ ਸ਼ਬਦ ਸੁਹਾਇਆ ਪ੍ਰਮ ਪ੍ਰਮ ਜੋਨ ਭੇਖ ਬਹੁ ਕੀਨੇ ਗੁਰ ਰਾਖੇ ਸੱਚ ਪਾਇਆ ਰਹਾਉ ਤੀਰਥ ਤੇਜ ਨਿਵਾਰ ਨਾ ਨਾਤੇ ਹਰ ਕਾ ਨਾਮ ਨਾ ਪਾਇਆ ਰਤਨ ਪਦਾਰਥ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ ਬਿਸਤਾ ਕੀਟ ਭਏ ਉਤ ਹੀ ਤੇ ਉਤ ਹੀ ਮਾਹੇ ਸਮਾਇਆ ਅਦਕ ਸਵਾਦ ਰੋਗ ਅਦਕਾਈ ਬਿਨ ਗੁਰ ਸਹਿਜ ਨਾ ਪਾਇਆ ਸੇਵਾ ਸੁਰਤ ਰਹੱਸ ਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਨ ਮਤ ਝੂਠੇ ਤੂੰ ਸ਼ਬਦ ਸਵਾਰਨ ਹਾਰਾ

ਜਾਣੀਐ ਹੈ ਮਾਏ, ਅਣਦੀਥਾ ਕਿਛ ਕਹਿਣ ਨਾ ਜਾਏ, ਕਿਆ ਕਰ ਆਖ ਵਖਾਣੀ ਹੈ ਮਾਏ, ਰਹਾਉ ਉਪਰ ਦਰ ਅਸਮਾਨ ਪਿਆਲ, ਕਿਉ ਕਰ ਕਹੀਐ ਦੇਹੋ ਵਿਚਾਰ, ਬਿਨ ਜਿਹਵਾ ਜੋ ਜਪੈ ਹਿਆਏ, ਕੋਈ ਜਾਣੈ ਕੈਸਾ ਨਾਉ, ਕਥਨੀ ਬਦਨੀ ਰਹਿ ਨੇ ਭਰਾਂਤ, ਸੋ ਬੂਝੈ ਹੋਵੈ ਜਿਸ ਦਾਤ, ਅਹਿਨ ਸਯੰਤਰ ਰਹਿ ਲਿਵ ਲਾਏ, ਸੋਈ ਪੁਰਖ ਜੇ ਸੱਚ ਸਮਾ

ਸਭ ਸ਼ਾਮ ਰਤ ਪਰਮ ਦੈ ਦੀਸਹਿ ਥਾਮ ਦੇਹ ਨਾ ਨਾਉ ਨਾ ਹੋਵੈ ਜਾਤ ਉਤੈ ਦੇਹੋ ਐਥੈ ਸਭ ਰਾਤ ਸਾਧ ਕਰ ਸਮਧਾਂ ਤ੍ਰਿਸ਼ਨਾ ਘਿਓ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪੁਰਾਣ ਜੋ ਤਿਸ ਭਾਵੈ ਸੋ ਪਰਵਾਨ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨਕੋ ਲਿਖਿਆ ਇਹੋ ਨਿਧਾਨ ਸੇ ਤਨਵੰਤ ਜਿਸਹਿ ਘਰ ਜਾਏ ਨਾਨਕ ਜਨਨੀ ਤੰਨੀ ਮਾਏ ਮਲਾਰ ਮਹੱਲਾ ਪਹਿਲਾ।

ਥਾਣ ਹੈ ਬ੍ਰਹਮਾ ਵਿਸ਼ਨ ਮਹੇਸ਼ਾ ਇਹ ਤ੍ਰੈਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਿਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੋ ਅੰਦੇਸਾ ਹਮ ਦੀਨ ਮੂਰਖ ਆਦਿ।

ਇਨ ਬੁੱਧ ਬਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋਆ ਤਿਸੈ ਸਮਾਣਾ ਚੂਕ ਗਯਾ ਪਾਸਾਰਾ ਮਲਾਰ ਮਹੱਲਾ ਤੀਜਾ ਜਿਨੀ ਹੁਕਮ ਪਛਾਣਿਆ ਸੇ ਮੇਲੇ ਹਉ ਮੈਂ ਸ਼ਬਦ ਜਲਾਏ ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਨਿਵਲਾਏ ਸਦਾ ਸੱਚ ਹਰ ਵੇਖ ਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਭਾਣਾ ਆਪਣਾ ਭਾਵਦਾ ਜਿਸ ਬਖਸ਼ੇ ਤਿਸ ਬਿਘਨ ਨਾ ਕੋਏ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਭਾਏ ਗਤ ਮੁਕਤ ਕਦੇ ਨਾ ਹੋਵੇ ਹਉ ਮੈਂ ਕਰਮ ਕਮਾਏ ਸਾਹਿਬ ਭਾਵੈ ਸੋ ਥੀਐ ਪਯੈ ਕਿਰਤ ਫਰਾਏ ਸਤਿਗੁਰ ਭੇਟਿਐ ਮਨ ਮਰ ਰਹੈ ਹਰ ਨਾਮ ਵਸੈ ਮਨ ਆਏ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥੈ ਪਦ ਵਾਸਾ ਹੋਇਆ ਸੱਚੈ ਰਹਿ ਸਮਾਏ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ

ਤੀਜਾ ਗੁਰਮੁਖ ਕੋਈ ਵਿਰਲਾ ਦੂਜੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲਿਆ ਸ਼ਾਂਤ ਉਪਜੈ ਅਨਦਿਨ ਨਾਮ ਲਏ ਮੇਰੇ ਮਨ ਹਰਿ ਅੰਮ੍ਰਿਤ ਨਾਮ ਧਿਆਇ ਸਤਿਗੁਰ ਪੁਰਖ

ਕਾਲ ਗੁਰਮਤ ਸਤ ਸੰਗਤ ਨਾ ਵਿਛੜਹਿ ਅਨ ਦਿਨ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖਹਿ ਵਿਚਾਰ ਇਕ ਗੁਰਮੁਖ ਆਪ ਮਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੇ ਸਭ ਕਿਛ ਜਾਣਦਾ ਕਿਸ ਆਗੈ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਈ ਅਨ ਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਈ।

ਆਦਿ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ। ਅਨਦਿਨ ਗੁਣ ਗਾਵੈ ਨਿਤ ਸਾਚੇ ਸੱਚ ਸਮਾਵੈ ਸੋਈ। ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜ ਕਟੰਬ ਹਉਮੈ ਬਿਖ ਤ੍ਰਿਸ਼ਨਾ।

ਉੱਤੇ ਪਾਈਐ ਜਿਨਕੋ ਧੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਧਰਵ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹਉ ਮੈਂ ਮਾਰ ਸਦ ਮਨ ਵਸਾਇਆ ਹਰ ਰਾਖਿਆ ਉਰ ਧਾਰ ਜਿਸਹਿ ਬੁਝਾਏ ਸੋਈ ਬੂਝੈ ਜਿਸਨੂੰ ਆਪੇ ਲਏ ਮਲਾਏ ਅਨ ਦਿਨ ਬਾਣੀ ਸ਼ਬਦੇ ਗਾਵੈ ਸਾਚ ਰਹਿ ਨਿਵਲਾਏ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਦਾਤ ਸ਼ਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ ਮਨਮੁਖ ਪਾਖੰਡ ਕਦੇ ਨਾ ਚੁੱਕੈ ਦੂਜੈ ਭਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੀ ਬਿਰਥਾ ਜਨਮ ਗੁਆਏ ਇਹ ਵੇਲਾ ਫਿਰ ਹੱਥ ਨ ਆਵੈ ਹਨ ਦਿਨ ਸਦਾ ਪਛਤਾਏ ਮਰ ਮਰ ਜਨਮੈ ਕਦੇ ਨਾ ਬੂਝੈ ਵਿਸ਼ਟਾ ਮਾਹੀ ਸਮਾਏ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ

ਇਹ ਗੁਰਮਤ ਬੁੱਧ ਪਾਈ ਮਨ ਤਨ ਪ੍ਰਾਣ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤੀ ਰਾਤੇ ਸਦ ਬੈਰਾਗੀ ਦਰ ਸਾਚੈ ਪਤ ਪਾਈ ਮਨ ਰੇ ਮਨ ਸਿਉ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤ ਦੇ ਬੁਝਾਈ ਸਚ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਲਾਈ ਦੇਹੀ ਕਾਕੀ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੈ ਲਾਏ ਸੋ ਸਚ ਰਹਿਆ।

ਹਉ ਮੈਂ ਬਿਖ ਮਨ ਮੋਹਿਆ ਲੱਦਿਆ ਅਜਗਰ ਪਹਾਰੀ ਗਰੜ ਸ਼ਬਦ ਮੁਖ ਪਾਇਆ ਹਉ ਮੈਂ ਬਿਖ ਹਰ ਮਾਰੀ ਮਨ ਰੇ ਹਉ ਮੈਂ ਮੋਹ ਦੁਖ ਭਾਰੀ ਇਹੋ ਭਵਜਲ ਜਗਤ ਨ ਜਾਈ ਤਰਨਾ ਗੁਰਮੁਖ ਤਰ ਹਰ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ ਹਰ ਹਰ ਉਰਧਾਰ ਨਾਨਕ।

ਮਿਲੈ ਸਜਾਈ, ਗੁਰਮੁਖ ਰਾਮ ਨਾਮ ਲਿਵ ਲਾਈ, ਕੂੜੈ ਲਾਲਚ ਨਾ ਲਪਟਾਈ, ਜੋ ਕਿਛ ਹੋਵੈ ਸਹਿਜ ਸੁਭਾਈ, ਹਰ ਰਸ ਪੀਵੈ ਰਸਨ ਰਸਾਈ।

ਪਾਈ। ਨਾਨਕ ਲਲਾਟ ਹੋਵੇ ਜਿਸ ਲਿਖਿਆ, ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਤਿਸ ਜਨ ਕੋ ਹਰ ਮੀਠ ਲਗਾਨਾ, ਜਿਸ ਹਰ ਹਰ ਕਿਰਪਾ ਕਰੈ, ਤਿਸ ਕੀ ਭੂਖ ਦੁਖ ਸਭ ਉਤਰੈ, ਜੋ ਹਰ ਗੁਣ ਹਰ ਉਚਰੈ, ਜਪ ਮਨ ਹਰ ਹਰ ਹਰ ਨਿਸਤਰੈ, ਗੁਰ ਕੇ ਬਚਨ ਕਰਨ ਸੁਣ ਧਿਆਵੈ, ਭਵ ਸਾਗਰ ਪਾਰ ਪਰੈ ਰਹਾਉ, ਤਿਸ ਜਨ ਕੇ ਹਮ ਹਾਟ ਬਿਹਾਜੇ, ਜਿਸ ਹਰ ਹਰ ਕਿਰਪਾ ਕਰੈ, ਹਰ ਜਨ ਕੋ ਮਿਲਿਆ ਸੁਖ ਪਾਈਐ, ਸਭ ਗੁਰਮਤ ਮੈਲ ਹਰੈ, ਹਰ ਜਨ ਕੋ ਹਰ ਭੂਖ ਲਗਾਨੀ, ਜਨ ਤ੍ਰਿਪਤੈ ਜਾਂ ਹਰ ਗੁਣ ਵਿਚਰੈ, ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਰੈ, ਜਿਨ ਇਹ ਪ੍ਰੀਤ ਲਾਈ ਸੋ ਜਾਣੈ, ਕਹਿ ਜਾਣੈ ਜਿਸ ਮਨ ਧਰੈ, ਜਨ ਨਾਨਕ ਹਰ ਦੇਖ ਸੁਖ ਪਾਵੈ, ਸਭ ਤਨ ਕੀ ਭੂਖ ਤਰੈ। ਮਲਾਰ ਮਹੱਲਾ ਚੌਥਾ, ਜਿਤਨੇ ਜੀ ਜੰਤ ਪ੍ਰਭ ਕੀਨੇ, ਤਿਤਨੇ ਸਿਰ ਕਾਰ ਲਖਾਵੈ, ਹਰ ਜਨ ਕੋ ਹਰ ਦੀਨ ਵਡਾਈ, ਹਰ ਜਨ ਹਰ ਕਾਰੈ ਲਾਵੈ, ਸਤਗੁਰ ਹਰ ਹਰ ਨਾਮ ਜਰੜਾਵੈ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਭਉ ਜਲ ਜਗਤ ਤਰਾਵੈ ਰਹਾਉ, ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਭਾਵੈ, ਹਰ ਕੀ ਸੇਵਾ ਸਤਗੁਰ ਪੂਜੋ, ਕਰ ਕਿਰਪਾ ਆਪ ਤਰਾਵੈ, ਭਰਮ ਭੂਲੇ ਅਗਿਆਨੀ ਅੰਦੁਲੇ, ਭ੍ਰਮ ਭ੍ਰਮ ਫੂਲ ਤਰਾਵੈ, ਨਿਰਜਿਉ ਪੂਜਹਿ ਮੜਾ ਸਰੇਵਹਿ, ਸਭ ਬਿਰਥੀ ਕਾਲ ਗੁਆਵੈ, ਬ੍ਰਹਮ ਬਿੰਦੇ ਸੋ ਸਤਗੁਰ ਕਹੀਐ, ਹਰ ਹਰ ਕਥਾ ਸੁਣਾਵੈ, ਤਿਸ ਗੁਰ ਕੋ ਸਾਧਨ ਭੋਜਨ ਪਾਠ ਪਟੰਬਰ, ਬਹੁ ਬਿਧ ਸਤ ਕਰ ਮੁਖ ਸੰਚੋ, ਤਿਸ ਪੁੰਨ ਕੀ ਫਿਰ ਟੋਟ ਨ ਆਵੈ, ਸਤਗੁਰ ਦੇਵ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ, ਨਾਨਕ ਭਾਗ ਭਲੇ ਤਿਸ ਜਨ ਕੇ, ਜੋ ਹਰ ਚਰਨੀ ਚਿਤ ਲਾਵੈ। ਮਲਾਰ ਮਹੱਲਾ ਚੌਥਾ, ਜਿਨ ਕੈ ਹੀਰੈ ਬਸਿਓ ਮੇਰਾ ਸਤਗੁਰ, ਤੇ ਸੰਤ ਭਲੇ ਪਲ ਭਾਂਤ, ਤਿਨ ਦੇਖੇ ਮੇਰਾ ਮਨ ਬਿਗਸੈ, ਹਉ ਤਿਨ ਕੈ ਸਦ ਬਲ ਜਾਂਤ, ਗਿਆਨੀ ਹਰ ਬੋਲੋ ਦਿਨ ਰਾਤ, ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ, ਜੋ ਗੁਰਮਤ ਰਾਮ ਰਸ ਖਾਂਤ ਰਹਾਉ, ਹਰ ਕੇ ਦਾਸ ਸਾਧ ਸਖਾ ਜਨ, ਜਿਨ ਮਿਲਿਆ ਲਹਿ ਜਾਏ ਭਰਾਂਤ, ਜਿਉ ਜਲ ਦੁੱਧ ਭਿੰਨ ਭਿੰਨ ਕਾਢੈ।

ਹੈ ਅਭਮਾਨੀ ਹਉਮੈ ਵਿੱਚ ਜਲ ਜਾਈ ਤਿਨ ਸਿੱਧ ਨਾ ਬੁੱਧ ਭਈ ਮਤ ਮੱਧਮ ਲੋਭ ਲਹਿਰ ਦੁੱਖ ਪਾਈ ਗੁਰ ਬਿਹੂਨ ਮਹਾਂ ਦੁੱਖ ਪਾਇਆ ਜਮ ਪਕਰੇ ਬਿਲਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹਿ ਤਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੈ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲਹਿ ਮਲਾਈ।

ਕਿਰਪਾਲ ਭਏ ਬੜ ਭਾਗੀ ਮਹਾ ਸੁਖ ਪਾਇਆ ਬੰਨਾ ਸਾਕੋ ਰੇਲ ਨਾਨਕ ਜਨ ਪਾਗੀ ਮਲਾਰ ਮਹੱਲਾ ਪੰਜਵਾਂ ਮਾਈ ਮੋਹੇ ਪ੍ਰੀਤਮ ਦੇਹੋ ਮਲਾਈ ਸਗਲ ਸਹੇਲੀ ਸੁਖ ਭਰ ਸੂਤੀ ਜਿਹੇ ਘਰ ਲਾਲ ਬਸਾਈ ਰਹਾਉ ਮੋਹੇ ਅਵਗਨ ਪ੍ਰਭ ਸਦਾ ਦਿਆਲਾ ਮੋਹੇ ਨਿਰਗੁਣ ਕਿਆ ਚਤੁਰਾਈ ਕਰੂੰ ਬਰਾਬਰ ਜੋ ਪ੍ਰਿਯ ਸੰਗ ਰਾਤੀ ਇਹ ਹਉਂ ਮੈਂ ਕੀਤੀ ਠਾਈ ਭਈ ਨਿਮਾਣੀ ਸਰਨ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ਏਕ ਨਿਮਖ ਮਹਿ ਮੇਰਾ ਸਭ ਦੁਖ ਕਾਟਿਆ ਨਾਨਕ ਸੁਖ ਰੈਨ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਘ ਜੀ ਤਿਲ ਬਿਲ ਮਨਾ ਲਾਓ ਬਰਸ ਪਿਆਰੇ ਮਨਹਿ ਸਧਾਰੇ ਹੋਏ ਆਨੰਦ ਸਦਾ ਮਨ ਚਾਉ ਰਹਾਉ ਹਮ ਤੇਰੀ ਧਰ ਸੁਆਮੀਆਂ ਮੇਰੇ ਤੂੰ ਕਿਉਂ ਮਨੋ ਬਸਾਰੇ।

ਨਿਯਨ ਮਹਿ ਪਾਇਉ ਕੰਠ ਲਾਏ ਆਪਣੋ ਦਾਸ ਰਾਖਿਓ ਤਾਤੀ ਵਾਉ ਨਾ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਭ੍ਰਮ ਪਉ ਮੇਟ ਸਖਾਇਓ ਮਹਾਨੰਦ ਕਰੋ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ। ਰਾਗ ਮਲਾਰ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ।

ਜੋ ਤੁਧ ਪਾਣੀ, ਨਾਨਕ ਤਿਨ ਕੈ ਸਦ ਕੁਰਬਾਣੀ। ਮਲਾਰ ਮਹੱਲਾ ਪੰਜਵਾਂ, ਪਰਮੇਸ਼ਰ ਹੋਆ ਦਇਆਲ, ਮੇਘ ਵਰਸੈ ਅੰਮ੍ਰਿਤ ਧਾਰ, ਸਗਲੇ ਜੀ ਜੰਤ ਤ੍ਰਿਪਤਾਸੀ, ਕਾਰਜ ਆਏ ਪੂਰੇ ਰਾਸੀ, ਸਦਾ ਸਦਾ ਮਨ ਨਾਮ ਸੰਭਾਲ, ਗੁਰਪੂਰੇ ਕੀ ਸੇਵਾ ਪਾਇਆ, ਐਥੈ ਉਥੈ ਨਿਭੈ ਨਾਲ ਰਹਾਉ, ਦੁਖ ਭੰਨਾ ਭੈ ਭੰਜਨ ਹਾਰ।

ਰਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਵਡਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸੱਚ ਅਰਦਾਸ।

ਮਾਨ ਅਪਾਵ ਸਗਰ ਕੀਏ ਨਹ ਦੁਖ ਸਾ ਕਹਿਲਾਹਿ ਭਜ ਸਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਗਾਹਿ ਮਲਾਰ ਮਹੱਲਾ ਪੰਜਵਾਂ ਪ੍ਰਿਆ ਕੀ ਸੋਭ ਸਹਾਵਨੀ ਨੀਕੀ ਹਾ ਹਾ ਹੂ ਹੂ ਗੰਧਰਬ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ ਰਹਾਉ ਤੁਨਤ ਲਲਤ ਗੁਨਗਿਹੈ ਅਨਕ ਭਾਂਤ ਬਹੁ ਵਿਦ ਰੂਪ ਦਿਖਾਵਨੀ ਨੀਕੀ ਗਿਰ ਤਰ ਜਲ ਤਲ ਭਵਨ ਭਰਪੁਰ ਘਟ ਘਟ ਲਾਲਣ ਸ਼ਾਮਨੀ ਨੀਕੀ ਸਾਧ ਸੰਗ ਰਾ ਮਈਆ ਰਸ ਪਾਇਉ ਨਾਨਕ ਜਾਂ ਕੈ ਭਾਵਨੀ ਨੀਕੀ ਮਲਾਰ ਮਹੱਲਾ ਪੰਜਵਾਂ ਗੁਰਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ ਰਹਾਉ ਦਰਸ ਸਫਲਿਓ ਦਰਸ ਪੇਖਿਓ ਗਏ ਕਿਲ ਬਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ ਭਗਤ ਟੇਕ ਤੁਹਾਰੀ ਜਨ ਨਾਨਕ ਸਰਨ ਦੁਆਰੀ ਮਲਾਰ ਮਹੱਲਾ ਪੰਜਵਾਂ ਬਰਸ ਸਰਸ ਆ ਗਿਆ ਹੋਹੇ ਆਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰਫੜੈ ਮਿਲ ਮੇਘ ਧਰ ਸੁਹਾਗ ਕੰਨ ਘੋਰ ਪ੍ਰੀਤ ਮੋਰ ਚਿਤ ਚਾਤਰਕ ਬੂੰਦ ਓਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਧੋਹ ਮਿਲ ਸੰਤ ਨਾਨਕ।

ਸਿੱਖਿਆ ਗੁਰਮਤ ਜਾਰੀ ਮਨ ਤਨ ਹੇਮ ਭਏ ਸੱਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਦ ਜਾਚੈ ਤੂੰ ਸਰਬ ਜੀਆਂ ਦਿਆਲਾ ਤੁਮਰੀ ਸਰਨ ਪਰੇ ਪਤ ਰਾਖੋ ਸਾਚ ਮਿਲੈ ਗੋਪਾਲਾ ਬਾਂਧੀ ਧੰਦ ਅੰਧ ਨਹੀਂ ਸੂਜੈ ਬੱਧਕ ਕਰਮ ਕਮਾਵੈ ਸਤਿਗੁਰ ਮਿਲੈ ਤਾਂ ਸੂਜਸ ਬੂਜਸ ਸੱਚ ਮਨ ਗਿਆਨ ਸਮਾਵੈ ਨਿਰਗੁਣ ਦੇ ਸਾਚ ਬਿਨ ਕਾਚੀ ਮੈਂ ਪੁੱਛਾਂ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੈ ਬਿਨ ਸਾਚੇ ਜਗ ਸੁਪਨਾ ਮਲਾਰ ਮਹੱਲਾ ਪਹਿਲਾ।

ਹਿਰਦੈ ਸਾਚਾ ਸ਼ਬਦ ਸੰਭਾਲ, ਗੁਰਮਤ ਸਾਚੀ ਸ਼ਬਦ ਹੈ ਸਾਰ, ਹਰ ਕਾ ਨਾਮ ਰੱਖੈ ਉਰ ਧਾਰ, ਸੇ ਦੁਖ ਆਗੈ ਜੇ ਭੋਗ ਬਲਾਸੇ, ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੇ। ਮਲਾਰ ਮਹੱਲਾ ਤੀਜਾ, ਅਸ਼ਟਪਦੀਆਂ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰਮ ਹੋਵੇ ਤਾਂ ਸਤਿਗੁਰ ਪਾਈਐ, ਵਿਣ ਕਰਮੈ ਪਾਇਆ ਨਾ ਜਾਏ, ਸਤਿਗੁਰ ਮਿਲਿਆ ਕੰਚਨ ਹੋਈਐ।

ਸੰਸਾ ਜਾਇ ਸਤਿਗੁਰ ਤੇ ਹਰ ਬੁੱਝੀਐ ਗਰਭ ਜੋਨੀ ਨਹਿ ਪਾਈ ਗੁਰ ਪ੍ਰਸਾਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਈ।

ਮਨਮੁਖ ਭਰਮ ਭੁਲਾਇਆ ਬਿਨ ਭਾਗਾਂ ਹਰ ਧਨ ਨਾ ਪਾਈ। ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰਹਿ ਵਿਚਾਰ। ਮੁਕਤ ਕਦੇ ਨਾ ਹੋਵੇ ਨਾ ਪਾਏ ਮੋਖ ਦੁਆਰ। ਬਿਨ ਸਤਿਗੁਰ ਬੰਧਨ ਨਾ ਟੁੱਟੇ ਨਾਮ ਨਾ ਲੱਗੈ ਪਿਆਰ। ਪੜ ਪੜ ਪੰਡਤ ਮੋਨੀ ਥੱਕੇ ਵੇਦਾਂ ਕਾ ਅਭਿਆਸ। ਹਰ ਨਾਮ ਚੇਤਨਾ ਆਵੇ ਨਹਿ ਨਿਜ ਕਰ ਹੋਵੇ ਵਾਸ। ਜਮ ਕਾਲ ਸਿਰੋਂ ਨਾ ਉਤਰੈ ਅੰਤਰ ਕਪਟ ਵਿਨਾਸ। ਹਰ ਨਾਮੈ ਨੂੰ ਸਭ ਕੋ ਪ੍ਰਤਾਪ ਦਾ ਬਿਨ ਭਾਗਾਂ ਪਾਇਆ ਨਾ ਜਾਏ। ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਏ। ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸਮਾਏ। ਮਲਾਰ ਮਹੱਲਾ ਤੀਜਾ।

ਪਾਰਿ ਪਤਤ ਪਾਵਨ ਭਗਤ ਵਛਲ ਕਿਰਪਾ ਸਿੰਧ ਸੁਆਮੀਆਂ ਸੰਤ ਸੰਗੇ ਭਜਨ ਸੰਗੇ ਰਉ ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੀ ਨਾਨਕ ਦਰਸ ਪਿਆਸ ਹਰ ਜੀਉ ਆਪ ਲੇਹੋ ਸੰਹਾਰੀ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਉ ਏਕ ਤੂੰ ਹੈ ਭਿੰਨ ਆਨ ਨਾ ਜਾਣੀਐ ਗਹਿ ਪੂਜਾ ਲੇਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ

ਬਿਨਵੰਤ ਨਾਨਕ ਸਰਨ ਤਿਨ ਕੀ, ਜਿਨੀ ਹਰ ਹਰ ਧਿਆਇਆ, ਵਾਰ ਮਲਾਰ ਕੀ ਮਹੱਲਾ ਪਹਿਲਾ, ਰਾਣੇ ਕੈਲਾਸ਼ ਤਥਾ ਮਾਲਦੇ ਕੀ ਧੁਨ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਤੀਜਾ। ਗੁਰ ਮਿਲਿਆ ਮਨ ਰਹੱਸੀਐ, ਜੋ ਉਠੈ ਧਰਮ ਸ਼ਿੰਗਾਰ, ਸਭ ਦਿਸੈ ਹਰਿਆਵਲੀ, ਸਰ ਭਰੇ ਸੁਭਰ ਤਾਲ, ਅੰਦਰ ਰਚੈ ਸੱਚ ਰੰਗ, ਜਿਉ ਮੰਜੀਠੈ ਲਾਲ, ਕਮਲ ਵਿਗਸੈ ਸੱਚ ਮਨ, ਗੁਰ ਕੈ ਸ਼ਬਦ ਨਿਹਾਲ, ਮਨਮੁਖ ਦੂਜੀ ਤਰਫ ਹੈ, ਵੇਖੋ ਨਦਰ ਨਿਹਾਲ, ਥਾਹੀ ਪਾਥੇ ਮਿਰਗ ਜਿਉ, ਸਿਰ ਦੀਸੈ ਜਮ ਕਾਲ, ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ, ਇਨੀ ਅੱਖੀ ਨਦਰ ਨਾ ਆਵਈ, ਜਿਚਰ ਸ਼ਬਦ ਨਾ ਕਰੇ ਵਿਚਾਰ, ਤੁਧ ਭਾਵੈ ਸੰਤੋਖ।

ਰਾਮ ਰਾਜਾ ਆਇਆ ਦੈਂਤਾ ਮਾਰੇ ਧਾਏ ਹੁਕਮ ਸੁਭਾਇਆ ਈਸ ਮਹੇਸ਼ਵਰ ਸੇਵ ਤਿੰਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖ਼ਤ ਰਚਾਇਆ ਦੁਨੀਆਂ ਧੰਦੇ ਲਾਏ।

ਹੋ ਨਾਨਕ ਝੂਰ ਮਰਹਿ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ ਮਹੱਲਾ ਦੂਜਾ ਸਾਵਣੇ ਆਇਆ ਹੈ ਸਖੀ ਜਲ ਹਰ ਬਰ ਸੁਨਹਾਰ ਨਾਨਕ ਸੁਖ ਸਮਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਸਿੰਜ ਪਵਾਏ ਮੱਲਾ ਖਾੜਾ ਰਚਿਆ ਲੱਥੇ ਭੜਤੂ ਪਾਏ ਗੁਰਮੁਖ ਮਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਐ ਸਤ ਸੰਗਤ ਮੇਲਾਪ ਜਿੱਤੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਛਾਣੀਐ।

ਆਈ ਨਾਨਕ ਤਿਨਕਾ ਆਖਿਆਪ ਸੁਣੇ ਜੇ ਲਯਨ ਪੰਨੈ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਣ ਹਾਰ ਗੁਰਮੁਖ ਜਿਨੀ ਬੁਝਿਆ ਹਰ ਅੰਮ੍ਰਿਤ ਰਖਿਆ ਉਰਧਾਰ ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਜ਼ਰੀ ਆਇਆ ਹਰ ਆਤਮ ਰਾਮ ਮਰਾਰ ਪੌੜੀ ਅਤੁਲ ਕਿਉਂ ਤੋਲੀਐ ਬਿਨ ਤੋਲੇ ਪਾਇਆ ਨਾ ਜਾਏ ਗੁਰ ਕੈ ਸ਼ਬਦ ਵਿਚਾਰੀਐ ਗੁਣ ਮਹਿ ਰਹਿ ਸਮਾਏ ਆਪਣਾ ਆਪ ਆਪ ਤੋਲਸੀ ਆਪੇ ਮਿਲੈ ਮਲਾਈ ਤਿਸਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਈ ਹਉ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੁਝਾਈ ਜਗਤ ਮੁਸੈ ਅੰਮ੍ਰਿਤ ਲੁੱਟੀਐ ਮਨਮੁਖ ਬੂਝ ਨਾ ਪਾਈ ਵਿਣ ਨਾਵੈ ਨਾਲ ਨਾ ਚੱਲਸੀ ਜਾਸੀ ਜਨਮ ਗਵਾਈ ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਸ ਨਾ ਵਸਾਈ ਸਲੋਕ ਮਹੱਲਾ ਤੀਜਾ ਬਬੀਹਾ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮਨ ਨਾਨਕ ਹੁਕਮ ਮੰਨਿਆ ਤੇ ਖੋਤਰੈ ਚੜੈ ਚਵੱਗਲ ਵੰਨ।

ਰਾਹੀਂ ਨਾਨਕ ਗੁਰਮੁਖ ਤਿਨ ਸੂਜੀ ਪਈ ਜਿਨ ਵਸਿਆ ਮਨ ਮਾਹੀ ਪੌੜੀ ਨਾਥ ਜਤੀ ਸਿੱਧ ਪੀਰ ਜਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਝੈ ਸਮਾਇਆ ਯੁਗ

ਦਸਬਾਇਆ ਫਗਨ ਅਪਾਈ ਵਾਦ ਭੁੱਖ ਤਿਹਾਇਆ ਦੁਨੀਆ ਕੈ ਸਿਰਕਾਲ ਦੂਜਾ ਪਾਇਆ ਰੱਖੈ ਰੱਖਣ ਹਾਰ ਜਿਨ ਸ਼ਬਦ ਬੁਝਾਇਆ ਸਲੋਕ ਮਹੱਲਾ ਤੀਜਾ ਇਹੋ ਜਲ ਸਭ ਤੈ ਵਰਸਦਾ ਵਰਸੈ ਪਾਏ ਸੁਭਾਅ।

ਛੁੱਟੀ ਐ ਆਪੇ ਬਖਸ਼ਣ ਹਾਰ ਆਪੇ ਵੇਖੈ ਸੁਣੇ ਆਪ ਸਭ ਸਹਿ ਦੇ ਆਧਾਰ ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖ ਆਪ ਵਿਚਾਰੀਐ ਲੱਗੈ

ਗਣਤ ਗਣੀ ਮਨਮੁਖ ਮੋਹੇ ਗਵਾਰ ਜੋ ਭੁੱਲਾ ਮੰਝ ਵਣੀ ਕੱਟੇ ਪਾਪ ਅਸੰਖ ਨਾਵੇ ਇੱਕ ਕਣੀ ਸਲੋਕ ਮਹੱਲਾ ਤੀਜਾ ਬਬੀਹਾ ਖਸਮੈ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਈ ਆਪਣੇ ਭਾਣੇ ਬਹੁਤਾ ਬੋਲੇ ਬੋਲਿਆ ਥਾਈ ਨਾ ਪਾਈ।

ਜਲ ਪਾਈਐ ਵਿੱਚੋਂ ਆਪ ਗਵਾਈ। ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਿਗੁਰ ਦੀ ਆ ਮਲਾਈ। ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਵਿੰਦ।

ਆਏ ਦੂਜੇ ਪਾਏ ਪਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਹਿਆ ਸਮਾਏ ਪੌੜੀ ਇਕ ਵਣ ਖੰਡ ਬੈ ਸਹਜਾਈ ਸਾਧਨਾ ਦੇ ਵਹੀ ਇਕ ਪਾਲਾ ਕੱਕਰ ਭੰਨ ਸੀਤਲ ਜਲ ਹੇ ਵਹੀ ਇਕ ਭਸਮ ਚੜਾਵੇ ਅੰਗ ਮੈਲ ਨਾ ਧੋਵਹੀ ਇਕ ਜਟਾ ਬਿਕਟ ਬਿਕਰਾਲ ਕੁਲ ਘਰ ਖੋਵਹੀ ਇਕ ਨਗਨ ਫਿਰਹਿ ਦਿਨ ਰਾਤ ਨੀਂਦ ਨਾ ਸੋਵਹੀ ਇਕ ਅਗਨ ਜਲਾਵਹਿ ਅੰਗ ਆਪ ਵਿਗੋਵਹੀ ਵਿਣ ਨਾਵੇ ਤਨ ਸ਼ਾਰ ਕਿਆ ਕਹਿ ਰੋਵਹੀ ਸੋਹਨ ਖਸਮ ਦੁਆਰ ਜੇ ਸਤਿਗੁਰ ਸੇਵਹੀ

ਹਉ ਤਿਨ ਕੈ ਬਲਿਹਾਰ ਲੈ ਜਿੰਨੀ ਸੱਚ ਰੱਖਿਆ ਪੁਰ ਧਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾਬੀਹਾ ਇਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰਹਿ ਪੁਕਾਰ ਨਦਰੀ ਸਤਿਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿਚੋਂ ਜਾਹੇ ਵਿਕਾਰ ਪੌੜੀ ਇਕ ਜੈਨੀ ਉੱਜੜ ਪਾਏ ਧੁਰੋਂ ਖੁਆਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਹਾਇਆ ਹੱਥੀਂ ਸਿਰ ਖੁਹਾਏ ਨਾ ਭੱਦ ਕਰਾਇਆ ਕੁਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਤ ਨਾ

ਹੱਥ ਸੁਮਾਇਆ ਸਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਭਾਏ ਪਿਆਰ ਨਾਨਕ ਪਿਰ ਕੀ ਸਾਰ ਨਾ ਜਾਣੀ ਸਭ ਸ਼ਿੰਗਾਰ ਖੁਆਰ ਪੌੜੀ ਸੱਚਾ ਅਲਖ ਅਭੇਉ ਹੱਠ ਨਾ ਪਤੀਜਈ ਇਕ ਗਾਵਹਿ ਰਾਗ ਪਰੀਆਂ ਰਾਗ ਨਾ ਭੀਜਈ ਇਕ ਨੱਚ ਨੱਚ ਪੂਰਹਿ ਤਾਲ ਭਗਤ ਨਾ ਕੀਜਈ ਇਕ ਅੰਨ ਨਾ ਖਾਹੇ ਮੂਰਖ ਤਿਨਾ ਕਿਆ ਕੀਜਈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਤੀਜਈ ਕਰਮ ਵਧੈ ਕਹਿ ਲੋ ਖਪ ਮਰੀ ਜਈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ ਹਰ ਭਗਤੀ ਅਸਨੇਹੇ ਗੁਰਮੁਖ ਕੀਜਈ ਸਲੋਕ ਮਹੱਲਾ ਤੀਜਾ ਗੁਰਮੁਖ ਮਲਾਰ।

ਕਿਹਾ ਜਿਸ ਭਾਣਾ ਮਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੁੱਖ ਨਾ ਜਾਈ ਦੂਜੈ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰ ਬੂਝ ਨਾ ਪਾਈ ਸਤਿਗੁਰ ਸੇਵੇ ਸੋ ਸੁਖ ਪਾਈ ਜਿਸਨੂੰ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੈ ਪਾਈ ਸੋ ਤਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੋਟਾਂ ਖਾਈ ਜਿਨ ਕੈ ਪੱਲੈ ਧਨ ਵਸੈ।

ਕੰਮੀ ਅੰਧ ਮਨ ਮਨ ਅੰਧੈ ਤਾਨੇ ਅੰਧ ਚਿੱਕੜ ਲਾਇਆ ਕਿਆ ਥੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ ਮਹੱਲਾ ਪਹਿਲਾ ਲੱਖ ਮਨ ਸੋਇਨਾ ਲੱਖ ਮਨ ਰੂਪਾ ਲੱਖ ਸਾਹਾਂ ਸਿਰ ਸਾਹ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖੀ ਘੋੜੀ ਪਾਤਸ਼ਾਹ ਜਿੱਥੇ ਸ਼ਾਇਰ ਨੰਘਣਾ ਅਗਨ ਪਾਣੀ ਅਸਗਾਹ

ਖੇਡ ਧਰਤੀ ਪਾਤਾਲੀ ਆਕਾਸੀ ਇੱਕ ਦਰ ਰਹਿਣ ਵਜ਼ੀਰ ਇੱਕ ਨਾ ਵੱਡੀ ਆਰਜਾ ਇੱਕ ਮਰ ਹੋਹੇ ਜਹੀਰ ਇੱਕ ਦੇ ਖਾਹੇ ਨ ਖੁੱਟੈ ਨਾਹੀ ਇੱਕ ਸਦਾ ਫਿਰ ਹੈ ਫਕੀਰ ਹੁਕਮੀ ਸਾਜੇ ਹੁਕਮੀ ਧਾਹੇ ਏਕ ਚਸੇ ਮਹਿ ਲੱਖ ਸਭ ਕੋ ਨੱਥੈ ਨੱਥਿਆ ਬਖਸ਼ੇ ਤੂੜੇ ਨੱਥ ਵਰਨਾ ਚਿਹਨਾ ਬਾਹਰਾ ਲੇਖੇ ਬਾਜ ਅਲੱਖ ਕਿਉਂ ਕਥੀਐ ਕਿਉਂ ਆਖੀਐ ਜਾਪੈ ਸੱਚੋ ਸੱਚ ਕਰਨਾ ਕਥਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਂ ਨੌ ਕੁੱਲ ਬੰਦ।

ਤੋਂ ਕਨ ਕਮਾਦ ਕਪਾਹ ਤੋਂ ਤ੍ਰਿਭਵਨ ਗੰਨਾ ਤੋ ਆ ਆਖੈ ਹਾਂ ਬਹੁ ਬਿਦਹਛਾ ਤੋ ਐ ਬਹੁਤ ਬੇਕਾਰਾ ਏਤੇ ਰਸ ਛੋੜ ਹੋਐ ਸੁਨਿਆ।

ਇੱਕ ਭਗਵਾਨ ਵੇਸ ਕਰ ਭਰਮ ਦੇ ਬਿਨ ਸਤਿਗੁਰ ਕਿਨੈ ਨਾ ਪਾਇਆ ਦੇਸ ਦਸੰਤਰ ਭਵ ਥੱਕੇ ਤੁਧ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੁਣ ਬਜਾਰੀਆ ਬਾਜਾਰ ਜਿਨੀ ਰਚਾਇਆ ਇਕ ਥਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਭਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤੇ

ਹਾਲ ਪੌੜੀ ਸਿਰ ਸਿਰ ਹੋਈ ਨਬੇੜ ਹੁਕਮ ਚਲਾਇਆ ਤੇਰੇ ਹੱਥ ਨਬੇੜ ਤੂੰ ਹੈ ਮਨ ਪਾਇਆ ਕਾਲ ਚਲਾਏ ਬੰਨ ਕੋਈ ਨਾ ਰੱਖਸੀ ਜਰ ਜਰਵਾਣਾ ਕੰਨ ਚੜਿਆ ਨੱਚਸੀ ਸਤਿਗੁਰ ਬੋਹਿਤ ਬੇੜ ਸੱਚਾ ਰੱਖਸੀ ਅਗਨ ਪਖ ਹੈ ਪੜਹਾੜ ਅਨ ਦਿਨ ਪਖਸੀ ਫਾਫਾ ਚੁਗੈ ਚੋਗ ਹੁਕਮੀ ਛੁੱਟਸੀ ਕਰਤਾ ਕਰੇ ਸੋ ਹੋਗ ਕੂੜ ਨਖੁੱਟਸੀ ਸਲੋਕ ਮਹੱਲਾ ਪਹਿਲਾ ਧਰਮ ਹੈ ਘਰ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਜ ਸ਼ਬਦ ਧੁਨ ਕਾਰ ਧੁਨ ਤਹ ਬਾਜੈ ਸ਼ਬਦ ਨਿਸ਼ਾਨ ਦੀਪ ਲੋ ਪਾਤਾਲ ਤਹ ਖੰਡ ਮੰਡਲ ਹੈਰਾਨ ਤਾਰ ਘੋਰ ਬਾਜਿੰਤਰ ਤਹ ਸਾਚ ਤਖਤ ਸੁਲਤਾਨ ਸੁਖਮਨ ਕਹਿ ਘਰ ਰਾਗ ਸੁਨ ਸੁਨ ਮੰਡਲ ਨਿਵਲਾਇ ਕਥ ਕਥਾ ਵਿਚਾਰੀ ਹੈ ਮਨਸਾ ਮਨਹਿ ਸਮਾਇ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੁ ਨਾ ਜਾਇ ਅਜੱਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਇ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ।

ਧਨ ਸੋ ਕਾਗਦ ਕਲਮ ਧਨ ਧਨ ਭਾਂਡਾ ਧਨ ਮਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹਲਾ।

ਤੇ ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਬੀਜੈ ਜਾਚਹਿ ਸੰਤ ਜਨ ਰਹਾਉ ਜਾਚੈ ਘਰ ਦਿਗ ਦਿਸੈ ਸਰਾਏ ਕਿਆ ਬੈਕੁੰਠ ਭਵਨ ਚਿੱਤਰਸਾਲਾ ਸਪਤ ਲੋਕ ਸਮਾਨ ਪੂਰੀ ਅਲੇ ਜਾਚੈ ਘਰ ਲਛਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸਿਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਚੈ ਘਰ ਕਲਾਲ ਬ੍ਰਹਮਾ ਚਤੁਰਮੁਖ ਡਾਂਵੜਾ ਜਿਨ ਬਿਸਵ ਸੰਸਾਰ ਰਾਚੀ ਲੇ ਜਾਚੈ ਘਰ ਈਸਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ ਪਾਪ ਪੁੰਨ ਜਾਚੈ ਡਾਂਗੀਆ ਦੁਆਰੈ ਚਿੱਤਰ ਗੁਪਤ ਲੇਖੀਆ ਧਰਮ ਰਾਏ।

ਕਾਲ ਕਹੀਅਤ ਹੈ ਹੱਥ ਪੁਜ ਭਇਓ ਅਪਾਰਲਾ ਫੇਰ ਦੀਆ ਦੇਹਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਬਖਿਆਤ ਚੰਵਾਰੰ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਰਹਾਉ ਸੁਸਰੀ ਸਲਲ ਕਿਤ ਬਾਰੋ ਨੀਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਏ ਆਨੰ ਕਰ ਤਾਰ ਅਪਵਿੱਤਰ ਕਰ ਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਾਗਵਤ ਲਿਖੀਐ ਤੇਹੇ ਉਪਰੇ ਪੂਜੀਐ ਕਰ ਨਮਸ਼ਕਾਰੰ ਮੇਰੀ ਜਾਤ ਕੁਟ ਬਾਂਡਲਾ ਢੋਰ ਢੋ ਅੰਤਾ ਨਿਤਹਿ ਬਨਾਰਸੀ ਆਸ ਪਾਸਾ

ਸਾਧ ਜਨਾ ਮਿਲ ਹਰਿਆ ਹਉ ਬਲ ਬਲ ਬਲ ਬਲ ਸਾਧ ਜਨਾ ਕਉ ਮਿਲ ਸੰਗਤ ਪਾਰ ਉਤਰਿਆ ਰਹਾਉ ਹਰ ਹਰ ਕਿਰਪਾ ਕਰਹੋ ਪ੍ਰਭ ਆਪਣੀ ਹਮ ਸਾਧ ਜਨਾ ਪੱਗ ਪਰਿਆ ਧਨ ਧਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਧਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਉ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਈਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉ ਸਾਬੁਨ ਕਾਪਰ ਕਰਿਆ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਸਭ ਦਾਲਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪੱਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੂਰਾ ਹਰ ਰੰਗ ਭੇਨ ਰਹਾਉ ਹਮ ਅਚੇਤ ਅਚੇਤ ਨਾ ਜਾਣਹਿ ਗਤ ਮਿਤ ਗੁਰ ਕੀਏ ਸੁਚਿਤ ਚਿਤੇਨ ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵੋ।

ਪਰਚੈ ਰਾਮ ਰਵਿਆ ਘੱਟ ਅੰਤਰ ਅਸ ਫਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬਹੂ ਹਰ ਹਰ ਜਾਇ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦਿਓ ਮੁਖ ਔਖਦ ਜਨ ਨਾ

ਘੇਰ ਪਰੇ ਬਿਖ ਬਿਖਿਆ ਸਤਿਗੁਰ ਕਾਢ ਲੀਏ ਦੇ ਹਾਥ ਰਹਾਉ ਸਵਾਮੀ ਅਭੈ ਨਿਰੰਜਨ ਨਰ ਹਰ ਤੁਮ ਰਾਖ ਲਿਹੋ ਹਮ ਪਾਪੀ ਪਾਤ ਕਾਮ ਕ੍ਰੋਧ ਬਿਖਿਆ ਲੋਭ ਲੁਭਤੇ ਕਾਸ਼ਟ ਲੋਹੋ ਤਰੇ ਸੰਗ ਸਾਤ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ

ਪੀਸ, ਜਪ ਹਰ ਹਰ ਸ਼ਬਦ ਜਪੀਸ, ਹਰ ਹੋ ਹੋ ਕਿਰਪੀਸ ਰਹਾਉ, ਹਰ ਕਿਰਪਾ ਕਰ ਸਵਾਮੀ, ਹਮ ਲਾਏ ਹਰ ਸੇਵਾ, ਹਰ ਜਪ ਜਪੇ, ਹਰ ਜਪ ਜਪੇ, ਜਪ

ਜਾਤ ਜਿਤ ਮਿਲ ਹਰ ਪਾਦਰ ਬਾਟ ਭਜ ਹਰ ਰਸ ਰਸ ਹਰ ਗਾਟ ਹਰ ਹੋ ਹੋ ਲਿਖੇ ਲਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆ ਕਰ ਜਟ ਜਟਾ ਜਟ ਜਾਟ ਕਰ ਭੇਖ ਨਾ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸਵਾਮੀ ਅਤ ਅਗਾਹ ਤੂੰ ਭਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਏਕੈ ਹਰ ਥਾਟ ਤੂੰ ਜਾਣ ਹੈ ਸਭ ਬਿਧ ਬੂਝੈ ਹੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਅਗਮੇ ਅਗਾਦੋ ਮਤ ਗੁਰਮਤ ਹਰ ਪ੍ਰਭ ਲਾਦੋ ਤੁਰ ਹੋ ਹੋ ਲਿਖੇ ਲਲਾਦੋ ਰਹਾਉ ਬਿਖ ਮਾਇਆ ਸੰਚ ਬਹੁ ਚਿਤੈ ਬੇਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰ ਸਾਧੋ ਜਿਉ ਸੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧਹਾਦੋ ਜਿਉ ਕਾਸਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ

ਤੇਰੋ ਜਨ ਹਰ ਜਸ ਸੁਨਤ ਉਮਾਹਿਉ ਰਹਾਉ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਤ ਕਤ ਪੇਖੋ ਆਹਿਉ ਸਭ ਤੇ ਪਰੈ ਪਰੈ ਤੇ ਉੱਚਾ ਗਹਿਰ ਗੰਭੀਰ ਅਥਾਹਿਉ ਓਤ ਪੋਤ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਉ ਗੁਰ ਪ੍ਰਸਾਦ ਗਾਵੈ ਗੁਣ ਨਾਨਕ ਸਹਿਜ ਸਮਾਧ ਸਮਾਹਿਉ ਕਾਨੜਾ ਮਹੱਲਾ ਪੰਜਵਾਂ ਸੰਤਨ ਪਹਿ ਆਪ ਉਧਾਰਨ ਆਇਉ ਰਹਾਉ ਦਰਸ਼ਨ ਭੇਟ ਹੋਤ ਪੁਨੀਤਾ ਹਰ ਹਰ ਮੰਤਰ ਗਰੜਾਉ ਕਾਟੇ ਰੋਗ ਭਏ ਮਨ ਨਿਰਮਲ ਹਰ ਹਰ ਔਖਦ ਖਾਇਉ ਆਸਥਿਤ ਭਏ ਬਸੇ ਸੁਖ ਥਾਨਾ ਬਹੁਰ ਨ ਕਤਹੁ ਤਹਾਇਉ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਪਤ ਨਾਮ ਆਇਉ ਕਾਨੜਾ ਮਹੱਲਾ ਪੰਜਵਾਂ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਥ ਸੰਗਤ ਮੋਹੇ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸਮਤ ਸਾਧੂ ਤੇ ਪਾਈ ਸਭ ਮਹਿ ਰਵ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ ਕਾਨੜਾ ਮਹੱਲਾ ਪੰਜਵਾਂ ਠਾਕੁਰ ਜੀਓ ਤੁਹਾਰੋ ਪਰਨਾ ਮਾਨ ਮਹੱਤ ਤੁਮਾਰੈ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਉ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਹਿਰਦੈ ਲੈ ਧਰਨਾ ਤੁਮਰੋ ਬਲ ਤੁਮ ਸੰਗ ਸੁਹੇਲੇ।

ਇੱਕ ਸਮਾਨੂ ਮੁਖ ਬਕਨੋ ਮਨ ਮਾਨ ਰਹਾਉ ਕਟ ਕਟ ਪੂਰ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ਮਨਹ ਪ੍ਰਗਾਸ ਭਇਓ ਭ੍ਰਮ ਲਾਸਿਓ ਮੰਤਰ ਦੀਓ ਗੁਰ ਕਾਨ ਕਰਤ ਰਹੇ ਕਰਤਗ ਹੈ ਕਰਨਾ ਮੈਂ ਅੰਤਰ ਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੈ ਮੰਗਨ ਕਹੋ ਹਰ ਦਾਨ ਕਾਨੜਾ ਮਹੱਲਾ ਪੰਜਵਾਂ ਕਹਿਣ ਕਹਾਵਨ ਕਹੋ ਕਈ ਕੇਤੈ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕਉ ਬੇਤੈ ਰਹਾਉ ਦੁਖ ਨਾਹੀ ਸਭ ਸੁਖ ਹੀ ਹੈ ਰੇ ਏਕੈ ਏਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤੈ ਸੋਗ ਨਾਹੀ ਸਦਾ ਹਰ ਕੀ ਹੈ ਰੇ ਛੋੜ ਨਾਹੀ ਕਿਛ ਲੇਤੈ ਕਹੋ ਨਾਨਕ ਜਨ ਹਰ ਹਰ ਹਰ ਹੈ ਕਤ ਆਵੈ ਕਤ ਰਮਤੈ ਕਾਨੜਾ ਮਹੱਲਾ ਪੰਜਵਾਂ ਹੀਏ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਏ ਤਿਹ ਸੰਗੇ ਮੋਹਣੀ ਮੋਹੇ ਰਹੀ ਮੋਰੀ ਮਾਏ ਰਹਾਉ ਜੈ ਜੈ ਪੈ ਕਹੋ ਬਿਰਥਾ ਹਉ ਆਪਣੀ ਤੇਊ ਤੇਊ ਗਹੇ ਰਹੇ ਅਟਕਾਏ ਅਨਕ ਭਾਂਤ ਕੀ ਏਕੈ ਜਾਲੀ ਤਾਂ ਕੀ ਗੰਠ ਨਹੀਂ ਛੋਰਾਏ ਫਿਰਤ ਫਿਰਤ ਨਾਨਕ ਦਾਸ ਆਇਓ।

ਬੜਾਈ ਭੌਜਲ ਬਿਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲ ਅਮੋਲਾ ਭਯੋ ਪ੍ਰਾਪਤ ਗੁਰ ਚਰਨਾਰੈ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹੀ ਅਰੈ ਦਰਸਾਰੈ ਕਾਨੜਾ ਮਹੱਲਾ ਪੰਜਵਾਂ ਸਾਜਨ ਮੀਤ ਸੁਆਮੀ ਨੇਰੋ ਪੇਖਤ ਸੁਨਤ ਸਭਨ ਕਹਿ ਸੰਗੇ ਥੋੜੈ ਕਾਜ ਬੁਰੋ ਕਹਿ ਫੇਰੋ ਰਹਾਉ ਨਾਮ ਬਿਨਾ ਜੇਤੋ ਲਪਟਾਉ ਕਛੂ ਨਹੀਂ ਨਾਹੀ ਕਛ ਫੇਰੋ ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟ ਹੀਹਾਂ ਮੋਹਿਓ ਭਰਮ ਅੰਧੇਰੋ ਅਟਕਿਓ ਸੁਤ ਬਨਤਾ ਸੰਗ ਮਾਇਆ ਦੇਵ ਨਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੈ ਭਾਰੂ ਸੋ ਬੰਧਨ ਕਾਟਨ ਹਾਰ ਗੁਰਮੇਰੋ ਕਾਨੜਾ ਮਹੱਲਾ ਪੰਜਵਾਂ ਬਿਖੈ ਦਲ ਸੰਤਨ ਤੁਮਰੈ ਗਾਹਿਓ ਤੁਮਰੀ ਟੇਕ ਭਰੋਸਾ ਠਾਕੁਰ ਸਰਨ ਤੁਮਾਰੀ ਆਇਓ ਰਹਾਉ ਜਨਮ ਜਨਮ ਕੇ ਮਹਾਪਰਾਛਤ ਦਰਸ਼ਨ ਭੇਟ ਮਟਾਹਿਓ ਭਯੋ ਪ੍ਰਗਾਸ ਆਨੰਦ ਉਜਿਆਰਾ ਸਹਿਜ ਸਮਾਧ ਸਮਾਹਿਓ ਕੌਣ ਕਹੈ ਤੁਮ ਤੇ ਕਛ ਨਾਹੀ ਤੁਮ ਸਮਰੱਥ ਅਥਾਹਿਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਾਨੜਾ ਮਹੱਲਾ ਪੰਜਵਾਂ ਬੂਡਤ ਪ੍ਰਾਣੀ ਹਰ ਜਪ ਧੀਰੈ ਬਿਨਸੈ ਮੋਹ ਭਰਮ ਦੁਖ ਪੀਰੈ ਰਹਾਉ ਸਿਮਰੋ ਦਿਨ ਰਹਿਣ ਗੁਰ ਕੇ ਚਰਨਾ ਜਤ ਕਤ ਪੇਖੋ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨ ਹੈ ਸੁਖ ਪਾਈਐ ਸਾਧ ਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਹਿਰਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੋ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਕਾਨੜਾ ਮਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅਖੀਅਨ ਕਉ ਸੰਤੋਖ ਪ੍ਰਭ ਦਰਸ਼ਨ ਰਹਾਉ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਲ ਮਲ ਦੋਖ ਸਗਲ ਮਲ ਹਰਸਨ ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਨਾਸੀ ਆਨ ਅਪਾਵ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਨੜਾ ਮਹੱਲਾ ਪੰਜਵਾਂ ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਹਾਉ ਅਹੰ ਮਤ ਅਨਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ਅਨਿਤ ਵਿਵਹਾਰ ਅਚਾਰ ਬਿਧਹੀਨਤ ਮਮ ਮਤ ਮਾਤ ਕੋਪ ਜਰੀਆ ਕਰੁਣ ਕਿਰਪਾਲ ਗੋਪਾਲ ਦੀਨ ਬੰਧ ਨਾਨਕ ਉਧਰ ਸਰਨ ਪਰੀਆ ਕਾਨੜਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗ ਆਨ ਲਾਗਹਿ ਅੰਮ੍ਰਿਤੋ ਡਾਰ ਭੂਮ ਪਾਗਹਿ ਬਿਖੈ ਰਸ ਸਿਉ ਅਸਕਤ ਮੂੜੇ ਕਾਹੇ ਸੁਖਮਾਨ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਤ ਪਾਵਨ ਸਰਨ ਆਇਓ ਉਧਰ ਨਾਨਕ ਜਾਨ ਕਾਨੜਾ ਮਹੱਲਾ ਪੰਜਵਾਂ ਅਵਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ ਰਹਾਉ ਚਰਨ ਕਮਲ ਹਿਰਦੈ ਧਾਰ ਉਤਰਿਆ ਦੁਖ ਮੰਦ ਰਾਜ ਧਨ ਪਰਿਵਾਰ ਮੇਰੈ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ ਕਾਨੜਾ ਮਹੱਲਾ ਪੰਜਵਾਂ ਘਰ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਦ ਗੁਰ ਸਤਿਗੁਰ ਚਰਨੀ ਲਾਗ ਹਰ ਪਾਵ ਹੋ ਮਨ ਆਗਾਦ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਹਾਉ ਅਨਕ ਪੂਜਾ ਮੈਂ ਬਹੁ ਬਿਦ ਖੋਜੀ ਸਾ ਪੂਜਾ ਜੇ ਹਰ ਪਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ
प्रभ बहा पकर जिस मार्ग पावहु सो तुद जंत मलास अवर ओट मैं कोए ना सूजै एक हर की ओट मैं आस क्या दीन करे अरदास जो सब घट प्रभु निवास प्रभ चरणन की मन प्यास जन नानक दास कहियत है तुमरा हौ बल बल सद बल जास कानड़ा महला पंजवा घर छेवा एक ओंकार सतगुर प्रसाद जगत उदाहरण नाम प्रिय तेरा नव निध नाम निधान हर केरा हर रंग रंग रंग अनुपेरा काहे रे मन मोहे मगनेरा नैनो देख साध दर्शेरा।

ਤਰ ਕਰੇਰੈ ਅਠ ਸਠ ਮੱਝਨ ਮੈਲ ਕਟੇਰੈ ਸਾਸ ਸਾਸ ਧਿਆਵੁਹ ਮੁਖ ਨਹੀਂ ਮੋਰੈ ਕਿਸ ਸੰਗ ਨਾ ਚਾਲੈ ਲਾਖ ਕਰੋਰੈ ਪ੍ਰਭ ਜੀ ਕੋ ਨਾਮ

ਭਰਮ ਸਗਲ ਅਭਮਾਨ ਕਨ ਦਾ ਮਹੱਲਾ ਪੰਜਵਾਂ ਪ੍ਰਭ ਕਹਿਣ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਤਟਨ ਖਟਨ ਜਟਨ ਹੋਮਨ ਨਾਹੀ ਡੰਡ ਧਾਰ ਸੁਆਉ ਜਤਨ ਭਾਂਤਨ ਤਪਨ ਭ੍ਰਮਣ ਅਨਕ ਕਥਨ ਕਥ ਤੇ ਨਹੀਂ ਥਾਹਾ ਪਾਈ ਠਾਉ ਸੋਧ ਸਗਰ ਸੋਧ।

ਸਾਧੂ ਪਤਤ ਪਾਵਨ ਭਗਤ ਬਚਲ ਭੈ ਹਰਨ ਤਾਰਨ ਤਰਨ ਰਹਾਉ ਨੈਣ ਤਿਪਤੇ ਦਰਸ ਪੇਖ ਜਸ ਤੋਖ ਸੁਨਤ ਕਰਨ ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ

ਆਇਆ ਪਟਲ ਪਟਲ ਹੈ ਭਾਰੀ ਕਰ ਘੂਮਨ ਘੇਰ ਕਲਾਵੈ ਗੋ ਪਾਪ ਬਕਾਰ ਮਨੂਰ ਸਭ ਭਾਰੀ ਦਿਖ ਦੁੱਤਰ ਤਰਿਓ ਨਾ ਜਾਵੈ ਗੋ ਭਉ ਬੈਰਾਗ ਭਇਆ ਹੈ ਬੋਹਿਥ ਗੁਰ ਖੇਵਟ ਸ਼ਬਦ ਤਰਾਵੈ ਗੋ ਰਾਮ ਨਾਮ ਹਰ ਭੇਟੀ ਹੈ ਹਰ ਰਾਮੈ ਨਾਮ ਸਮਾਵੈ ਗੋ ਅਗਿਆਨ ਲਾਏ ਸਵਾਲਿਆ

ਹਰ ਰੰਗ ਰਾਤਾ ਸਦ ਬੈਰਾਗੀ, ਹਰ ਲਿਖਤ ਤਿਨਾ ਘਰ ਆਵੈ ਗੂ, ਤਿਨਕੀ ਪੰਕ ਮਿਲੈ ਤਾਂ ਜੀਵਾਂ, ਕਰ ਕਿਰਪਾ ਆਪ ਦਿਵਾਵੈ ਗੂ, ਦੁਬਦਾ ਲੋਭ ਲੱਗੇ ਹੈ ਪ੍ਰਾਣੀ, ਮਨ ਕੋਰੈ ਰੰਗ ਨਾ ਆਵੈ ਗੂ, ਫਿਰ ਉਲਟੇ ਉਹ ਜਨਮ ਹੋਵੈ ਗੁਰਬਚਨੀ, ਗੁਰਪੁਰਖ ਮਿਲੈ ਰੰਗ ਲਾਵੈ ਗੂ, ਇੰਦਰੀ ਦਸੇ ਦਸੇ ਫੁਨ ਧਾਵਤ, ਤ੍ਰੈ ਗੁਣੀਆ ਖਿਨ ਨਾ ਟਕਾਵੈ ਗੂ, ਸਤਿਗੁਰ ਪਰਚੈ ਵਸਗਤ ਆਵੈ, ਮੋਖ ਮੁਕਤ ਸੋ ਪਾਵੈ ਗੂ, ਓਅੰਕਾਰ ਏਕੋ ਰਵ ਰਹਿਆ, ਸਭ ਏਕ ਸਮਾਹੇ ਸਮਾਵੈ ਗੂ, ਏਕੋ ਰੂਪ ਏਕੋ ਬਹੁ ਰੰਗੀ, ਸਭ ਏਕਤ ਬਚਨ ਚਲਾਵੈ ਗੂ, ਗੁਰਮੁਖ ਏਕੋ ਏਕ ਪਛਾਤਾ, ਗੁਰਮੁਖ ਹੋਏ ਲਖਾਵੈ ਗੂ, ਗੁਰਮੁਖ ਜਾਏ ਮਿਲੈ ਨਿਜ ਮਹਿਲੀ, ਅਨਹਦ ਸ਼ਬਦ ਬਜਾ

ਨਾਲ ਜਨ ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਈ।

ਅਭਾਗ ਅਭਾਗ ਹੈ ਜਿਨਕੇ ਤਿੰਨ ਸਾਧੂ ਧੂਰ ਨਾ ਪੀਜੈ ਤਿੰਨਾ ਤਿਸਨਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਵਰਤ ਜਗ ਪੁਨ ਕੀਏ ਹਿਵੈ ਗਾਲ ਗਾਲ ਤਨ ਸੀਜੈ ਅਤੁਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤਲੀਜੈ ਤਵ ਗੁਣ ਬ੍ਰਹਮ ਬ੍ਰਹਮ ਤੂੰ ਜਨ ਹੈ ਜਨ ਨਾਨਕ ਸਰਨ ਪਰੀਜੈ ਤੂੰ ਜਲ ਨਿਧ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮੋ ਪੂਜ ਕਰੀਜੈ ਮਨ ਤਨ ਅਰਪ ਧਰੋ ਸਭ ਆਗੈ ਰਸ ਗੁਰਮਤ ਗਿਆਨ ਦ੍ਰਿੜੀਜੈ ਰਹਾਉ ਬ੍ਰਹਮ ਨਾਮ ਗੁਣ ਸਾਖਤ ਰੋਵਰ ਨਿਤ ਚੁਨ ਚੁਨ ਪੂਜ ਕਰੀਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੈ ਪੂਜ ਕਰੀਜੈ ਵਿਵੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ

ਭਵਨ ਪਵੇ ਤਹੋਏ ਸਭ ਜਹ ਸਾਧੂ ਚਰਨ ਤਰੀਜੈ ਤਜ ਲਾਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚੁਕਾਵੈ ਵਿਖ ਡੁਬਦਾ ਕਾਢ ਕਢੀਜੈ ਭਰਮ ਸੂਕੇ ਬਹੁ ਉਭ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਤਾਂ ਤੇ ਬਿਲਮ ਪਲ ਢਿੱਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵੱਥ ਹਰ ਸਾਧੂ ਪਾਸ ਰਚੀਜੈ ਜੋ ਬਚਨ ਗੁਰ ਸਤ ਸਤ ਕਰ ਮਾਨੈ ਤਿਸ ਆਗੈ ਕਾਢ ਤਰੀਜੈ ਸੰਤੋ ਸੁਨਹੋ ਸੁਨਹੋ ਜਨ ਪਾਈ ਗੁਰ ਕਾਢੀ ਬਾਹਾਂ ਕੁਕੀਜੈ ਜੇ ਆਤਮ ਕਉ ਸੁਖ ਸੁਖ ਨਿਤ ਲੋੜ ਹੋ ਤਾਂ ਸਤਿਗੁਰ ਸਰਨ ਪਵੀਜੈ ਜੇ ਵੱਡ ਭਾਗ ਹੋਏ ਅਤਨੀਕਾ ਤਾਂ ਗੁਰਮਤ ਨਾਮ ਦ੍ਰਿੜੀਜੈ ਸਭ ਮਾਇਆ ਮੋਹ ਬਿਖਮ ਜਗ ਤਰੀਐ ਸਹਿਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧਕਾਈ ਵਿਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਂਪੰਥ ਬਿਖੜਾ ਅਹੰਕਾਰ ਭਾਰ ਲੱਦ

ਦੇ ਰਾਗ ਪ੍ਰਭਾਤੀ ਬੇਭਾਸ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਨਾਏ ਤੇਰਾ ਤਰਨਾ ਨਾਏ ਪਤ ਪੂਜ ਨਾਉ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰਾ ਨਾਉ ਮੰਨੇ ਸਭ ਕੋਏ ਵਿਣ ਨਾਵੈ ਪਤ ਕਬੂ ਨਾ ਹੋਏ।

ਨਾ ਕਹੋ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾਂ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਿਗੁਰ ਮਿਲੇ ਨਿਰੰਜਨ ਪਾਇਆ।

ਗਿਆਨ ਸੁਜਾਣਿਆ ਜਗ ਤੇ ਪੂਰੇ ਪ੍ਰਵਾਨ ਤਾਂ ਕਹੋ ਸਮਝਾਵਣ ਜਾਈਐ ਜੇ ਕੋ ਭੁੱਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪ੍ਰਭਾਤੈ ਸ਼ਬਦ ਧਿਆਈਐ ਛੁੱਡ ਹੋ ਦੁਨੀ ਪਰੀਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿਨ ਜੀਤਾ। ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਬੁੱਠਾ ਸਾਬਾਸ ਜਾਂ ਤੂੰ ਰੱਖ।

ਸਿੱਖ ਸੰਭਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਨ ਸੱਚ ਭੀਖਿਆ ਮੰਗੈ ਨਾਨਕ ਮਿਲੈ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੋ ਮੂਰਖ ਜਗ ਕਹੀਆ।

ਜਾਣੈ ਜਿਸਨੋਂ ਨਦਰ ਕਰੇ ਸੋਈ ਬਿਦ ਜਾਣੈ ਮੈਂ ਮੈਲੋ ਊਜਲ ਸੱਚ ਸੋਏ ਉਤਮ ਆਖ ਨਾ ਉਚਾ ਹੋਏ ਮਨਮੁਖ ਖੂਲ ਮਹਾਂ ਬਿਖ ਖਾਏ

ਜਿਨ ਚਾਖਿਆ ਪੂਰਾ ਪਦ ਹੋਏ, ਨਾਨਕ ਧਰਾਪਿਓ ਤਨ ਸੁਖ ਹੋਏ। ਪ੍ਰਭਾਤੀ ਮਹੱਲਾ ਪਹਿਲਾ, ਅੰਤਰ ਦੇਖ ਸ਼ਬਦ ਮਨ ਮਾਨਿਆ, ਅਵਰ ਨ ਰੰਗ ਨਹਾਰਾ, ਐਨ ਸਜੀਆਂ ਦੇਖ ਸਮਾਲੇ।

ਸਸ ਕਮਲ ਬਗਾਸੀ ਸਸ ਕਰ ਸੂਰ ਸਮਾਇਆ ਕਾਲ ਬਿੰਦੁਸ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਆਤਰਸ ਰੰਗ ਚ ਲੂਲੈ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੀ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ ਬਾਰਾਂ ਮਹਿ ਰਾਵਲ ਖਪ ਜਾਵਹਿ ਚਉ ਛੇ ਮਹਿ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਥੇ ਬਿਨ ਸ਼ਬਦ ਗਲ ਪਾਸੀ ਸ਼ਬਦ ਰਤੇ ਪੂਰੇ ਬੈਰਾਗੀ ਓ ਹੱਠ ਹਸਤ ਮਹਿ ਭੀਖਿਆ ਜਾਚੀ ਏਕ ਭਾਏ ਲਿਵ ਲਾਗੀ ਰਹਾਉ ਬ੍ਰਹਮਣ ਵਾਦ ਪੜ੍ਹੈ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਜੇ ਕਿਸ ਸੂਜੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਾਹ ਮਾਨੇ ਅਨ ਦਿਨ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤਿਗੁਰ ਮਿਲੈ ਮਲਾਇਆ ਦੂਖ ਪਰਾਸਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾਂ ਕਰੈ ਬਪਰਾ ਜਮ ਡਰਪੈ ਗੁਰਮੁਖ ਹਿਰਦੈ ਮੁਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਉ ਗੁਰ ਉਪਦੇਸ ਸਾਚ ਸੁਖ ਜਾ ਕਉ ਕਿਆ ਤਿਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ ਕੀਨੈ ਗਿਆਨ ਧਿਆਨ ਤਨ ਸਾਚੋ ਏਕ ਸ਼ਬਦ ਲਿਵ ਲਾਵੈ ਨਿਰਾਲੰਬ ਨਿਰਹਾਰ ਨਿਹ ਕੇਵਲ ਨਿਰਭਉ ਤਾੜੀ ਲਾਵੈ ਸ਼ਾਇਰ ਸਪਤ ਭਰੇ ਜਲ ਨਿਰਮਲ ਉਲਟੀ

ਸੱਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਨਾਈ ਹਰ ਜੀਓ ਤਿਨ ਤੂੰ ਰਾਖਣ ਜੋਗ ਤੁਧ ਜੇਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਵਾ ਨਾ ਹੋਗ ਹਰ ਜੀਓ ਸਦਾ ਤੇਰੀ ਸਰਨਾਈ ਜਿਉਂ ਭਾਵੈ ਤਿਉਂ

ਆਰਾਮ ਘਟ ਘਟ ਪੂਰ ਰਹਿਆ ਪ੍ਰਭ ਏਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਵਰਤੈ ਵਿਚ ਕਲ ਯੁਗ ਘਟ ਘਟ ਹਰ ਭਰਪੂਰ ਰਹਿਆ ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਨਾਈ ਭਜ ਪਿਆ ਇੰਦਰੀ ਪੰਚ ਪੰਚੇ ਵਸਿਆਣ ਖਿਮਾ ਸੰਤੋਖ ਗੁਰਮਤ ਪਾਵੈ ਸੋ ਧਨ ਧਨ ਹਰ ਜਨ ਵਡ ਪੂਰਾ ਜੋ ਭੈ ਬੈਰਾਗ ਹਰ ਗੁਣ ਗਾਵੈ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਕਾ ਕਹਿਆ ਨਾ ਚਿਤ ਧਰੈ ਕਰ ਆਚਾਰ ਬਹੁ ਸੰਪੋ ਸੰਚੈ ਜੋ ਕਿਛ ਕਰੈ ਸੋ ਨਰਕ ਪਰੈ ਏਕੋ ਸ਼ਬਦ ਏਕੋ ਪ੍ਰਭ ਵਰਤੈ ਸਭ ਏਕਸ ਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਏ ਰਲੈ ਪ੍ਰਭਾਤੀ ਮਹੱਲਾ ਤੀਜਾ ਮੇਰੇ ਮਨ ਗੁਰ ਆਪਣਾ ਸਲਾਏ ਪੂਰਾ ਭਾਗ ਹੋਵੈ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੇ ਰਹਾਉ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਵਿਰਲਾ ਲੇ ਜਿਸਨੂੰ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਮਾਹੇ ਵਸਾਏ ਦੁੱਖ ਅਨੇਰਾ ਅੰਦਰ ਹੋ ਜਾਏ ਆਪੇ ਸਾਚਾ ਲਏ ਮਲਾਏ ਗੁਰ ਕੀ ਬਾਣੀ ਸਿਉ ਲਾਏ ਪਿਆਰ ਐਥੈ ਉਥੈ ਇਹੋ ਆਧਾਰ ਆਪੇ ਦੇਵੈ ਸਿਰਜਣਹਾਰ ਸੱਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੁਗੜ ਸੁਜਾਣਾ ਨਾਨਕ ਤਿਸ ਕੈ ਸਤਿਗੁਰ ਬਾਣਾ ਪ੍ਰਭਾਤੀ ਮਹੱਲਾ ਚੌਥਾ ਬੇਪਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਸਕ ਰਸਕ ਗੁਣ ਗਾਵਹਿ ਗੁਰਮਤਿ

ਕੀਕ ਘਟ ਘਟ ਰਮਈਆ ਰਮਤ ਰਾਮ ਰਾਈ ਸਭ ਵਰਤੈ ਸਭ ਮਹਿਕ ਜਨ ਨਾਨਕ ਕੋ ਹਰ ਕਿਰਪਾ ਧਾਰੀ ਗੁਰਬਚਨ ਧਿਆਇਓ ਕਰੀ ਮੀਕ ਪ੍ਰਭਾਤੀ ਮਹੱਲਾ ਚੌਥਾ ਅਗਮ ਦਿਆਲ ਕਿਰਪਾ ਪ੍ਰਭ ਧਾਰੀ ਮੁਕਾਰ ਹਰ ਨਾਮ ਹਮ ਕਹੇ ਪਤਤ ਪਾਵਨ ਹਰ ਨਾਮ ਧਿਆਇਓ ਸਭ ਕਿਲ ਵਿਖ ਪਾਪ ਲਹੇ ਜਪ ਮਨ ਰਾਮ ਨਾਮ ਰਵ ਰਹੇ ਦੀਨ ਦਿਆਲ ਦੁਖ ਭੰਜਨ ਗਾਇਓ ਗੁਰਮਤ ਨਾਮ ਪਦਾਰਥ ਲਹੇ ਰਹਾਉ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਗਟਿਓ ਘਰ ਮੰਦਰ ਹਰ ਪ੍ਰਭ ਲਹੇ ਜੋ ਨਰ ਭਰਮ ਭਰਮ ਉਦਿਆਨੀ ਤੇ ਸਾਕਤ ਮੂੜ ਮੋਹੇ ਜਿਉ ਮ੍ਰਿਗ ਨਾਭ ਬਸੈ ਬਾਸ ਬਸਨਾ ਭ੍ਰਮ ਭ੍ਰਮਿਓ ਚਾਰ ਗਹੇ ਤੁਮ ਵਡ ਅਗਮ ਅਗਾਧ ਬੋਧ ਪ੍ਰਭ ਮਤ ਦੇਵ ਹੋ ਹਰ ਪ੍ਰਭ ਲਹੇ ਜਨ ਨਾਨਕ ਕਉ ਗੁਰ ਹਾਥ ਸਿਰ ਧਰਿਓ ਹਰ ਰਾਮ ਨਾਮ ਰਵ ਰਹੇ ਪ੍ਰਭਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਸਤਗੁਰ ਬਚਨ ਸੁਖਾਨੇ ਹੀ ਅਰੈ ਹਰ ਧਾਰੀ ਹਰ ਪ੍ਰਭ ਕਿਰਪਫਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਖਫਾ ਹਰ ਹਰ ਦਾਨ ਦਿਓ ਗੁਰਪੂਰੈ ਹਰ ਨਾਮਾ ਮਨ ਤਨ ਬਸਫਾ ਰਹਾਉ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਫਾ ਹਲਤ ਪਲਤ ਜਨ ਭਏ ਸੋਹੇਲੇ ਮੁਖ ਉਜਲ ਗੁਰਮੁਖ ਤਰਫਾ ਅਨਪਉ ਹਰ ਹਰ ਹਰ ਲਿਵ ਲਾਗੀ ਹਰ ਉਰ ਧਾਰਿਓ ਗੁਰ ਨਿਮੁਖ ਪਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇਕ ਪਲਫਾ ਤੁਮਰੇ ਜਨ ਤੁਮਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖ ਪਾ ਹਰ ਹਰ ਆਪ ਧਰਿਓ ਹਰ ਜਨ ਮਹਿ ਜਨ ਨਾਨਕ ਹਰ ਪ੍ਰਭ ਇਕ ਫਾ ਪ੍ਰਭਾਤੀ ਮਹੱਲਾ ਚੌਥਾ ਗੁਰ ਸਤਿਗੁਰ ਨਾਮ ਦਰੜਾਇਓ ਹਰ ਹਰ ਹਮ ਮੋਏ ਜੀਵੇ ਹਰ ਜਪ ਭਾ ਤਨ ਤਨ ਗੁਰੂ ਗੁਰ ਸਤਿਗੁਰ ਪੂਰਾ ਬਿਖ ਡੁੱਬਦੇ ਬਾਹਾਂ ਦੇ ਕਢਬਾ ਜਪ ਮਨ ਰਾਮ ਨਾਮ ਅਰਧੰਬਾ ਉਪਜੰਪ ਪਾਏ ਨਾ ਪਾਈਐ ਕਤਹੂ ਗੁਰਪੂਰੈ ਹਰ ਪ੍ਰਭ ਲਾਭਾ ਰਹਾਉ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰਮਤ ਰਸ ਭਾ ਲੋਹ ਮਨੂਰ ਕੰਚਨ ਮਿਲ ਸੰਗਤ ਹਰ ਉਰ ਧਾਰਿਓ ਗੁਰ ਹਰ ਭਾ ਹਉ ਮੈਂ ਬਿਖਿਆ ਨਿਤ ਲੋਭ ਲੋਭਾਨੇ ਪੁੱਤ ਕਲਤ ਮੋਹੇ ਲੁਗ ਭਾ ਤਿੰਨ ਪਗ ਸੰਤਨਾ ਸੇਵੇ ਕਬਹੂ ਤੇ ਮਨਮੁਖ ਭੂੰਬਰ ਭਰਬਾ ਤੁਮਰੇ ਗੁਣ ਤੁਮਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਨ ਭਾ ਜਿਉ ਜਨ ਹੋ ਤਿਉ ਰਾਖੋ ਸਵਾਮੀ ਜਨ ਨਾਨਕ ਦਾਸ ਤੁਮਨ ਭਾ ਸ਼ਕਾ ਇਕ ਪ੍ਰਭਾਤੀ ਬੇਭਾਸ ਪੜਤਾਲ ਮਹੱਲਾ ਚੌਥਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ।

ਜਲ ਤਿਆਗ ਨਾਮ ਹਰਿ ਗੀਦਾ ਇਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂਡਤ ਪ੍ਰਾਣੀ ਜਿਨ ਗੁਰਹਿ ਤਰਾਇਆ।

ਦਾਸ ਪ੍ਰਭਾਤੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਈਐ ਵਡ ਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਉ ਕਿਲ ਵਿਖ ਮੇਟੇ ਸ਼ਬਦ ਸੰਤੋਖ ਨਾਮ ਅਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੀ ਨਿਵਾਸ ਜਿਨ ਕੀਆ ਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸਹਿ

ਨਾਨਕ ਖੋਜ ਲਹਿ ਜਨ ਕੋਈ ਪ੍ਰਭਾਤੀ ਮਹੱਲਾ ਪਹਿਲਾ ਮਾਇਆ ਮੋਹੇ ਸਗਲ ਜਗ ਛਾਇਆ ਕਾਮਣ ਦੇਖ ਕਾਮ ਲੁਭਾਇਆ ਸੁਤ ਕੰਚਨ ਸਿਓ ਹੇਤ ਵਧਾਇਆ ਸਭ ਕਿਛ ਆਪਣਾ ਇਕ ਰਾਮ ਪਰਾਇਆ ਐਸਾ ਜਾਪ ਜਪੋ ਜਪ ਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਾਹੇ ਸਮਾਇਆ ਆਵਾ ਗੌਣ ਤੁਧ ਆਪ ਰਚਾਇਆ ਸੇਈ ਭਗਤ ਜਿਨ ਸੱਚ ਚਿਤ ਲਾਇਆ ਗਿਆਨ ਧਿਆਨ ਨਰਹਰ ਨਿਰਬਾਣੀ ਬਿਨ ਸਤਿਗੁਰ ਭੇਟ।

ਕਾਰਾ ਤਨ ਮਨ ਧਨ ਹਰਿਆ ਗਹਿ ਰਾਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭੁਅੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਿਗੁਰ ਕਿਛ ਸੋਝੀ ਨਾਹੀ ਭਰਮੇ ਭੂਲਾ ਬੂਡ ਮਰੈ ਅੰਧਾ ਭਰਿਆ ਭਰ ਭਰ ਧੋਵੈ ਅੰਤਰ ਕੀ ਮਲ ਕਦੇ ਨਾ ਲਹਿ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਗਰ ਭਰਮ ਭੁੱਲੈ

ਹੰਕਰਨ ਹੈ ਖਸਮ ਨਾ ਪਾਵੇ ਸਾਧ ਬਿਨ ਨਾਵੇ ਹੋਰ ਕਮਾਵਣਾ ਫਿੱਕਾ ਆਵੇ ਸਾਧ ਦੁਸ਼ਟੀ ਸਭਾ ਵਿਗੁਤੀ ਹੈ ਬਿਕਵਾਤੀ ਜੀਵਨ ਬਾਦ ਇਹ ਭ੍ਰਮ ਭੂਲੇ ਮਰੋ ਨਾ ਕੋਈ ਸਤਿਗੁਰ ਸੇਵ ਸਦਾ ਸੁਖ ਹੋਈ ਬਿਨ ਸਤਿਗੁਰ

ਜਾਣ ਨਾਨਕ ਨਦਰੀ ਨਦਰ ਪਛਾਣ ਪ੍ਰਭਾਤੀ ਮਹੱਲਾ ਪਹਿਲਾ ਦੱਖਣੀ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਿਸ ਸਰੀਰ ਚਿਹਨ ਪਗ ਹੂਏ ਤਾਂ ਮਨ ਪਛੋਤਾਇਆ ਕੋਈ ਜਾਣ ਨਾ।

ਵਾਲੀ ਹਰ ਮੰਦਰ ਇਹੋ ਜਗਤ ਹੈ ਗੁਰਬਿਨ ਕੋਰੰਦਾਰ ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧ ਗਵਾਰ ਜਿੱਥੇ ਲੇਖਾ ਮੰਗੀਐ ਤਿੱਥੇ ਦੇ ਜਾਤ ਨਾ ਜਾਈ ਸਾਚ ਰੱਤੇ ਸੇ ਉਬਰੇ ਦੁਖੀਏ ਦੂਜੈ ਭਾਈ।

ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰੱਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ।

ਜਿਨ੍ਹਾਂ ਧਿਕ ਪੈਨਣਾ ਜਿਨ੍ਹਾਂ ਦੂਜੈ ਭਾਏ ਪਿਆਰ ਬਿਸਟਾ ਕੇ ਕੀੜੇ ਬਿਸਟਾ ਰਾਤੀ ਮਰ ਜੰਮਹਿ ਹੋਹੇ ਖੁਆਰ ਜਿਨਕੋ ਸਤਿਗੁਰ ਭੇਟਿਆ ਤਿੰਨਾ ਵਿਟੋ ਬਲ ਜਾਓ ਤਿਨਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਉ ਪੂਰੈ ਭਾਗ ਗੁਰ ਪਾਈਐ ਉਪਾਏ ਕਿਤੈ ਨਾ ਪਾਇਆ ਜਾਈ ਸਤਿਗੁਰ ਤੇ ਸਹਿਜ ਉਪਜੈ ਹਉਮੈ ਸ਼ਬਦ ਜਲਾਈ ਹਰ ਸਰਨਾਈ ਭਜ ਮਨ ਮੇਰੇ ਸਭ ਕਿਛ ਕਰਨੈ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ ਬੇਭਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ

ਪ੍ਰਭਾਤੀ ਮਹੱਲਾ ਪੰਜਵਾਂ ਮਨ ਮਹਿ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਾਲ ਕਬ ਹੀ ਨਾ ਜਾਏ ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ ਭਗਉਤੀ ਮੁਦਰਾ ਮਨ ਮੋਹਿਆ ਮਾਇਆ ਰਹਾਉ ਪਾਪ ਕਰਹਿ ਪੰਚਾਂ ਕੇ ਬਾਸਰੇ ਤੀਰਥ ਨਾਏ ਕਹਿ ਸਭ ਉਤਰੇ ਬਹੁਰ ਕਮਾਵਹਿ ਹੋਏ ਨਿਸੰਕ ਜਮਪੁਰ ਬਾਂਧ ਖਰੇ ਕਾਲੰਕ ਘੂੰਗਰ ਬਾਂਧ ਬਜਾਵਹਿ ਤਾਲਾ ਅੰਤਰ ਕਪਟ ਫਿਰਹਿ ਬੇਤਾਲਾ ਵਰਮੀ ਮਾਰੀ ਸਾਪ ਨਾ ਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ ਕੂਵਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇ ਸਹਿ ਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਣ ਤੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾਂ ਦੁਖਿਆਰੀ ਬੋਲੈ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪਵਾਈਐ ਜੋਨੀ ਅਨ ਤੇ ਰਹਿਤਾ ਦੁਖ ਦੇਹੀ ਸਹਿਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ ਪੂਛੋ ਸਗਲ ਬੇਦ ਸਿਮਰਤੇ ਮਨਮੁਖ ਕਰਮ

ਹੋਵੇ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਬਿਖ ਸਭ ਕਾਟੇ ਧਰਮ ਰਾਏ ਕੇ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਧ ਮਾਹਿ ਸਮਾਇਆ ਰਾਮ ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗੌਣ ਮਿਟਿਆ ਅੰਧਿਆਰ ਗੁਰ ਦਿਖਲਾਇਆ ਮੁਕਤ।

ਖਰੀਦੈ ਤਾਰੀ ਗੋਬਿੰਦ ਜਪਤ ਸਭ ਕਾਰਜ ਸਾਰੀ ਉੱਚੇ ਤੇ ਉੱਚਾ ਪ੍ਰਭ ਥਾਨ ਹਰ ਜਨ ਲਾਵਹਿ ਸਹਿਜ ਧਿਆਨ ਦਾਸ ਦਾਸਨ ਕੀ ਬਾਂਛੋਂ ਧੂਰ ਸਰਬ ਕਲਾ ਪ੍ਰੀਤਮ ਭਰਪੂਰ।

ਪਾਸ ਬੇਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਬੀਚਾਰਾ ਰਹਾਉ ਜਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਇਵ ਬੂਜੈ ਸੋ ਸਹਿਜ ਸਮਾਣਾ ਕਹਿਤ ਕਬੀਰ ਕਿਲ ਬਿਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ

ਆਪੇ ਜੋ ਕਿਸ ਕੀਆ ਸੋ ਆਪੇ ਆਪੇ ਪ੍ਰਣਵਤ ਨਾਮ ਦੇਉ ਇਹੋ ਜੀਉ ਚਿਤਵੈ ਸੋ ਲਹੈ ਅਮਰ ਹੋਏ ਸਦ ਆਖੁਲ ਰਹੈ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਰ ਤਲ ਕਾਤੀ ਠਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚਿਰਾਮੰ ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਉ ਨਿਤ ਪ੍ਰਤ ਇਸ਼ਨਾਨ ਸਰੀਰੰ ਦੁਇ ਧੋਤੀ ਕਰਮ ਮੁਖ ਖੀਰੰ ਹਿਰਦੈ ਛੁਰੀ ਸੰਧਿਆਨੀ ਪਰ ਦਰਭ ਹਿਰਨ ਕੀ ਬਾਣੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ ਪਗ ਨਾਚਸ ਚਿਤ ਅਕਰਮੰ ਹੇ ਲੰਪਟ ਨਾਚ ਅਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਾਰੀ ਉਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਭਾਖੰ

ਬੇਖੰਤ ਬਦਕ ਪਰਿਹਾਰੇਣ ਲਖਿਐ ਆਵਦਹਿ ਅਹੁ ਜਸਿਐ ਰਖੇਣ ਗੋਪਾਲਹਿ ਨਾਨਕ ਰੋਮ ਨਾ ਛੇਦਿਅਤੀ ਬਹੁ ਜਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸਹਿ।

ਮਹਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖਤੇ, ਸ਼ਬਦੰ ਰਤੰ ਹਿਤੰ ਮਯਾ, ਕੀਰਤੰ ਕਲੀ ਕਰਮ ਕ੍ਰਿਤਵੈ, ਮਿਟੰਤ ਤਤਰਾਗਤ ਪਰਮ ਮੋਹੰ, ਭਗਵਾਨ ਰਮਣੰ ਸਰਬਤ੍ਰ ਥਾਨਿਯੰ, ਦ੍ਰਿਸ਼ਟ ਤਵੰ ਅਮੋਘ ਦਰਸ਼ਨੰ, ਬਸੰਤ ਸਾਧ ਰਸਨਾ, ਹਰ ਹਰ ਹਰ ਹਰੀ ਨਾਨਕ, ਪਿਰਯੰ ਜਾਪ ਜਪਨਾ, ਘਟੰਤ ਰੂਪੰ ਘਟੰਤ ਦੀਪੰ, ਘਟੰਤ ਰਵ ਸਸਿਅਰ ਨਖਿਅਤਰ ਗਗਨੰ, ਘਟੰਤ ਬਸਦਾ ਗਿਰ ਤਰ ਸੇ ਖੰਡੰ, ਘਟੰਤ ਲਲਨਾ ਸੁਤ ਪ੍ਰਾਤ ਹੀਤੰ,

ਏਕ ਜਠਰਾਗਨ ਨਹਿ ਸਿਮਰੰਤ ਮਲੀਨ ਬੁੱਧਿਹ ਹੇ ਗੋਬਿੰਦ ਕਰਤ ਮਾਇਆ ਨਾਨਕ ਪਤਤ ਉਦਾਰਨ ਸਾਧ ਸੰਗ ਮਹਿ ਗਿਰੰਤ ਗਿਰ ਪਤਤ ਪਤਾਲੰ ਜਲੰਤ ਦੇ ਦੀਪਿਆ ਬੈ ਸੁਆਂਤਰ ਹੈ ਬਹੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਮਰਨ ਹੈ ਅਨਕ ਸਾਧਨ ਨਾ ਸਿਧਿਅਤੇ ਨਾਨਕ ਅਸਥੰਬੰ ਅਸਥੰਬੰ ਅਸਥੰਬੰ ਸ਼ਬਦ ਸਾਧ ਸਵਜਨ ਹੈ ਘੋਰ ਦੁਖੀਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗ ਖੰਡਨ ਹੈ ਰਿਦ ਬਸੰਤ ਭੈ ਭੀਤ ਦੂਤ ਹੈ ਕਰਮ ਕਰਤ ਮਹਾ ਨਿਰਮਲ ਹੈ ਜਨਮ ਮਰਨ ਹੰਤ ਸਰੋਤਾ ਸੁਖ ਸਮੂਹ ਅਮੋਗ ਦਰਸਨ ਹੈ ਸਰਨ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਖੇਮੰ ਕਰੋਤ ਪਾਸ਼ੰ ਕਰੋਤ ਅਗਰਨੀ ਵਹਿ ਨਿਰਾਸੰਗ ਆਸ ਪੂਰਨ ਹੈ ਨਿਰਤਨ ਭਯੰ ਤਨਵੰਤ ਹੈ ਰੋਗੀਅੰ ਰੋਗ ਖੰਡਨ ਹੈ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ ਪਾਰ ਬ੍ਰਹਮ ਪੁਰਖ ਦਾਤਾ ਰਹਿ ਨਾਨਕ ਗੁਰ ਸੇਵਾ ਕਿਅੰ ਨਾ ਲਭਿਅਤੇ ਅਧਰੰ ਧਰੰ ਧਾਰਨ ਹੈ ਨਿਰਧਨੰਗ ਧਨ ਨਾਮ ਨਰਹਰ ਹੈ ਅਨਾਥ ਨਾਥ ਗੋਬਿੰਦ ਹੈ ਬਲਹੀਨ ਬਲ ਕੇਸਵ ਹੈ ਸਰਬ ਭੂਤ ਦਇਆਲ ਅਚੁੱਤ ਦੀਨ ਬਾਂਧਵ ਦਾ ਮੁਦਰ ਹੈ ਸਰਭਗਿਆ ਪੂਰਨ ਪੁਰਖ ਭਗਵਾਨ ਹੈ ਭਗਤ ਵਛਲ ਕਰਨਾਮਯ ਘਟ ਘਟ ਬਸੰਤ ਬਾਸ ਦੇਵ ਹੈ ਪਾਰ ਬ੍ਰਹਮ ਪਰਮੇਸ਼ੁਰ ਹੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਰਾਇਣ ਹੈ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਪੋਖਣ ਕਰੰਤ ਜੀਆ ਵਿਸਰਾਮ ਸਾਧਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰ ਹਰੇ ਅਨਿਤਯ ਰਚਨਾ ਨਿਰਮੋਹੋ ਤੇ ਦਾਨੰ ਪਰਾ ਪੂਰਬੇਣ ਪੂਚਲ ਤੇ ਮਹੀਪ ਤੇ

ਵਾਲਾ ਹਸਤ ਊਚ ਪ੍ਰੇਮ ਧਾਰਨੀ ਜੀਹੀ ਭਣਿਜੋ ਉੱਤਮ ਸਲੋਕ ਉਦਰਨੰਗ ਨੈਨ ਨੰਦਨੀ ਗੁਰਮੰਤਰ ਹੀ ਨਸਿਆ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਣ ਹੈ ਕੂਕਰ ਹੈ ਸੂਕਰ ਹੈ ਗਰਦ ਬਹਿ ਕਾਕ ਹੈ ਸਰਪਨ ਹੈ ਤੁਲਖਲ ਹੈ ਚਰਨਾਰ ਬਿੰਦ ਭਜਨੰ ਹਿਰਦਯੰਗ ਨਾਮ ਧਾਰਨ ਹੈ ਕੀਰਤਨੰ ਸਾਧ ਸੰਗੀਨ ਨਾਨਕ ਨਹਿ ਦ੍ਰਿਸ਼ਟੰਤ ਜਮ ਦੂਤਨ ਹੈ ਨਚ ਦੁਰਲਭੰਗ ਧਨੰਗ ਰੂਪੰ ਨਚ ਦੁਰਲਭੰਗ ਸਵਰਗ ਰਾਜਨ ਹੈ ਨਚ ਦੁਰਲਭੰਗ ਭੋਜਨੰ ਬਿੰਜਨੰ ਨਚ ਦੁਰਲਭੰਗ ਸਵਾਸ ਅੰਬਰ ਹੈ ਨਚ ਦੁਰਲਭੰਗ ਸੁਤ ਮਿੱਤਰ ਭਰਾਤ ਬਾਂਧਵ ਨਚ ਦੁਰਲਭੰਗ ਬਨਤਾ ਬਿਲਾਸ ਹੈ ਨਚ ਦੁਰਲਭੰ ਵਿਦਿਆ ਪ੍ਰਬੀਨੰ

ਸਿੱਖ ਬਾਂਧਵਹਿ ਲਭਦੇ ਹੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈਲਾ ਗਰ ਸੰਗੇਣ ਨਿਮ ਬਿਰਖ ਸੇ ਚੰਦਨਹਿ ਨਿਕਟ ਬਸੰਤ

ਸਾਧਨ ਹੈ। ਹਤੰ ਪੰਚ ਸਤਨੇਣ ਨਾਨਕ ਹਰ ਬਾਣੀ ਪਰਹਾਰਨ ਹੈ। ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣ ਹੈ। ਰਹੰਤਾ ਜਨਮ ਮਰਨੇਨ ਰਮਣ ਨਾਨਕ ਹਰ ਕੀਰਤਨ ਹੈ। ਪੱਤਰ ਪੁਰਜੀਣ ਝੜੀਆਂ ਨਹ ਜੜੀਆਂ ਪੇਡ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ। ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣ ਹੈ। ਹਰ ਨਾਮ ਗੁਣ ਰਮਣੰ ਨਾਨਕ ਸੰਸਾਰ

ਹਨ। ਨਾਨਕ ਹਰ ਪੂਰਬ ਲਿਖਣ ਹੈ, ਦਸਨ ਬਿਹੂਨ ਭਯੰਗੰ, ਮੰਤਰੰ ਗਾਰੜੀ ਨਿਵਾਰੰ, ਵਿਆਦ ਉਪਾੜਨ ਸੰਤੰ, ਨਾਨਕ ਲਬਧ ਕਰਮਣ ਹੈ, ਜਥ ਕਥ ਰਮਣੰ, ਸਰਣੰ ਸਰਬਤਰ ਜੀਅਣ ਹੈ, ਤਥ ਲਗਣੰ ਪ੍ਰੇਮ ਨਾਨਕ, ਪ੍ਰਸਾਦੰ ਗੁਰਦਰਸ਼ਨ ਹੈ, ਚਰਨਾਰ ਬਿੰਦ ਮਨ ਵਿਦਿਅੰ, ਸਿਧਿਅੰ ਸਰਬ ਕੁਸਲਨ ਹੈ, ਗਾਥਾ ਗਾਵੰਤ ਨਾਨਕ, ਪਭਿਅੰ ਪਰਾਪੂਰਬਣ ਹੈ, ਸ਼ੁਭ ਬਚਨ ਰਮਣੰ, ਗਵਣੰ ਸਾਧ ਸੰਗੇਣ ਉਦਰਨ ਹੈ, ਸੰਸਾਰ ਸਾਗਰੰ ਨਾਨਕ, ਪੁਨਰਪ ਜਨਮ ਨਾ ਲਭਿਅਤੇ, ਵੇਦ ਪੁਰਾਣ ਸ਼ਾਸਤਰ ਵਿਚਾਰੰ, ਏਕੰਕਾਰ ਨਾਮ ਉਰਧਾਰੰ, ਕੁਲਹਿ ਸਮੂਹ ਸਗਲ ਉਧਾਰੰ, ਵਡਭਾਗੀ ਨਾਨਕ ਕੋ ਤਾਰੰ, ਸਿਮਰਣੰ ਗੋਬਿੰਦ ਨਾਮੰ, ਉਦਰਣੰ ਕੁਲ ਸਮੂਹਣ ਹੈ, ਲਭਦਿਹੰ ਸਾਧ ਸੰਗੇਣ ਨਾਨਕ, ਵਡਭਾਗੀ ਭੇਟ ਅੰਤ ਦਰਸਨ ਹੈ, ਸਰਬ ਦੋਖ ਪ੍ਰੰਤਿਆਗੀ, ਸਰਬ ਧਰਮ ਦ੍ਰਿੜੰਤਰਨ ਹੈ, ਲਭਦੇਣ ਸਾਧ ਸੰਗੇਣ ਨਾਨਕ, ਮਸਤਕ ਲਿਖਿਆਣ ਹੈ, ਹੋਇਓ ਹੈ ਹੋਵੰਤੋ, ਹਰਨ ਭਰਨ ਸੰਪੂਰਨ ਹੈ।

ਆਦ ਕਰਨ ਮੁੰਡ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ ਪੰਕਜ ਫਾਥੇ ਪੰਖ ਮਹਾਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੁੰਫਿਆ ਹੈ ਕੋ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਠ ਤਾਂ

ਬਿਖਾਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁੱਟੈ ਖਾਵਹੁ ਭੁੰਚਹੁ ਸਭ ਗੁਰਮੁਖ ਛੁਟੈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰਿ ਨਾਨਕ ਸਦਾ।

ਬਨਿਹਾਰੀ ਤਿੰਨ ਜੇ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕੰਨ ਮਹਾ ਦੁਰਗੰਧਤ ਵਾਸ ਛੱਠ ਕਾ ਛਾਰ ਤਨ ਫਿਰ ਤਉ ਗਰਭ ਗਵਾਰ ਮਰਨ ਨਹਿ ਜਾ ਨਹੀਂ ਹਰਿਹਾਂ ਹਰ ਚੰਡੋਰੀ ਪੇਖ ਕਾਹੇ ਸੱਚ ਮਾਨੈ ਜਿਸ ਕੀ ਪੂਜੈ ਔਧ ਤਿਸੈ ਕੌਣ ਰਾਖੇ ਵੈਦਕ ਅਨਕ ਉਪਾਵ ਕਹਾਂ ਲਉ ਭਾਖੇ।

ਕਾ ਕਮਲੇ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੈ ਬਹੁਰ ਨਾ

ਵੀਰ ਥੋੜੇ ਜਲ ਮਾਛੁਲੀ ਝੀਵਰ ਮੇਲੇ ਓ ਜਾਲ ਇਹ ਟੋਗਨੈ ਨਾ ਸੂਟ ਸਹਿ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋਡੀ ਹੈ ਜੋ ਅਤ ਖਾਰੂ ਹੋਏ ਪੋਖਰ ਪੋਖਰ ਢੂੰਡਤੇ।

ਸਰੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ

ਕਬੀਰ ਮਹਿੰਦੀ ਕਰ ਘਾਲਿਆ ਆਪ ਪਸਾਏ ਪਸਾਏ ਤੈ ਸਹ ਬਾਤ ਨਾ ਪੁੱਛੀਐ ਕਬੋ ਨਾ ਲਾਈ ਪਾਏ ਕਬੀਰ ਜੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਇ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਇ ਕਬੀਰ ਡੂਬਾ ਥਾ ਪੈ ਉਬਰਿਓ ਗੁਣ ਕੀ ਲਹਿਰ ਚ ਬਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ।

ਨਾ ਛੋਡੀਐ ਮਾਰਗ ਲਾਗਾ ਜਾ ਵੇਖਤ ਹੀ ਪਨੀਤ ਹੋਏ ਭੇਟਤ ਜਪੀਐ ਨਾਮ ਕਬੀਰ ਸਾਕਤ ਸੰਗ ਨਾ ਕੀਜੀਐ ਦੂਰ

ਹੋਏਗਾ। ਜੋ ਸਿਰ ਪਰ ਆਵੇ ਕਾਲ, ਕਬੀਰ ਐਸਾ ਜਨ ਤਿਕ ਦੇਖਿਆ, ਜੈਸੀ ਧੋਈ ਲਾਖ, ਦੀਸੈ ਚੰਚਲ ਬਹੁ ਗੁਣਾ, ਮਤ ਹੀ

ਬਹੀਰ ਇੱਕ ਅਵਘਟ ਘਾਟੀ ਰਾਮ ਕੀ ਤੇ ਚੜ ਰਹੇ ਕਬੀਰ ਕਬੀਰ ਦੁਨੀਆ ਕੇ ਦੋਖੇ ਮੋਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬ

ਮਾਨ ਮਹਿ ਪੱਲਾ ਨਾ ਪਕੜੈ ਕੋਈ ਕਬੀਰ ਧਰਤੀ ਅਰ ਆਕਾਸ ਮਹਿ ਦੁਏ ਤੂੰ ਬਰੀ ਅਵਦ ਹਕ ਦਰਸ਼ਨ ਸੰਸੇ ਪਰੇ ਹਰ ਚੌਰਾਸੀ ਸਿੱਧ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ।

ਧਾਤ ਸਾਬਤ ਰੱਖੈ ਤਾਂ ਰਾਮ ਭਜ ਨਾਹੀਂ ਤਾਂ ਬਿਨਠੀ ਬਾਤ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈ ਮੰਤ ਅੰਕਸ ਗਿਆਨ ਰਤਨ ਹੈ ਖੇਵ

ਕਿੱਚਰ ਝੱਤ ਲੰਘਾਈ ਐ ਛੱਪਰ ਟੁੱਟੈ ਮੇਹ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵੱਸੀ ਰੱਬ ਹਿਆਲੀ ਐ ਜੰਗਲ ਕਿਆ ਟੁੰਡੇ ਫਰੀਦਾ ਇਨੀ ਨਿੱਕੀ ਜੰਗੀ ਐ ਫਲ ਡੂੰਗਰ ਪਵੇ ਹੁਮ ਅੱਜ ਫਰੀਦੈ ਕੂਜੜਾ ਸਹਿ ਕੋਹਾਂ ਥੇ ਓਮ ਫਰੀਦਾ ਰਾਤੀ ਵੱਡੀਆਂ

ਅੱਗੇ ਗਏ ਸੰਜਾਪ ਸਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਸੱਤ ਸਿਰ ਭੇਰੀ ਸੱਜੋ ਰੱਡ ਜਾਏ ਸੁੱਤੇ ਜੀ ਰਾਣ ਮਹਿ ਕੀਏ ਅਤੀਮਾ ਗੱਡ ਫਰੀਦਾ।

ਜਾਏ ਤਿਨਾਹਾ ਫਰੀਦਾ ਕੰਨ ਮੁਸੱਲਾ ਸੂਫ ਗਲ ਗਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰੱਤੀ ਰਾਤ ਨਾ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਾਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਾਤ ਹੈ ਰਾਤ ਬਿਨ ਤਨ ਨਾ ਹੋਏ ਜੋ ਸਹਿਰ ਤੇ ਆਪਣੇ ਤਿਤ ਤਨ ਲੋਭ ਰਾਤ ਨਾ ਹੋਏ ਭੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮਹਿਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂੰਡ ਲਹੋ ਜਿਥੋਂ ਲੱਭੀ ਵੱਥ ਛੱਪੜ ਢੂੰਡੈ ਕਿਆ ਹੋਵੇ ਚਿੱਕੜ ਡੁੱਬੈ ਹੱਥ ਫਰੀਦਾ ਨੰਢੀ ਕੰਤ ਨਾ ਰਾਵਿਓ ਵੱਡੀ ਥੀ ਮੁਆਸ ਧਨ ਕੁਕੇਂਦੀ ਗੋਰ ਮੇ ਤੈਂ ਸਹਿ ਨਾ ਮਿਲਿਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ ਰੇ

ਰਾਹੁਣੀ ਵਿੱਚ ਸੇ ਦਰਗਾਹ ਉਗਾਹ ਫਰੀਦਾ ਦਰਿਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਬਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੇ ਹੋਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ।

ਵਿੱਚ ਦਰਗਹਾਇਆਈ ਕੰਮ ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾਹੀ ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇਉ ਜਿੰਨੀ ਵੇਸੀ ਸੌ ਮਿਲੈ ਸੇਹੀ ਵੇਸ ਕਰੇਉ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਯਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਹਾ ਫਰੀਦਾ ਕਿੰਨਾ ਮੁਖ ਡਰਾਵਣੀ ਜਿੰਨਾ ਵਸਾਰਿਓ ਨਾਉ ਐਥੈ ਦੁੱਖ ਘਨੇਰਿਆ ਅੱਗੇ ਠੌਰ ਨਾ ਖਾਂ ਫਰੀਦਾ ਪਿੱਛੜ ਰਾਤ ਨਾ ਜਾਗਿਓ ਜੇ ਬੰਦੜੋ ਮੋਇਓ ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾ ਸੇ ਤੀਰਤਿਆ ਇਹੋ ਸਚਾਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜਹ ਨਾਲ ਸੋਈ ਜੀਓ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਦੁਨੀ ਨਾ ਕਿਤੈ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲੇ ਪਹਿਰੈ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾਗਨ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਟੋਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ ਜਿੰਨਾ ਨਾਉ ਸੁਹਾਗਣੀ ਇੰਨਾ ਝਾਕ ਨਾ ਹੋਰ ਸਬਰ ਮੰਜ ਕਮਾਣ ਏ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ ਹੋਣ ਨਜੀਕ ਖੁਦਾਈ ਦੈ ਭੇਤ ਨਾ ਕਿਸੈ ਦੇਨ ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿੜ ਕਰ ਹੈ ਵੱਧ ਥੀ ਵਹਿ ਦਰਿਆਉ ਟੁੱਟਣਾ ਥੀ ਵਹਿ ਵਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ ਇਕਨ ਕਿੰਨੈ ਚਾਲੀਐ ਦਰਵੇ ਸਾਵੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ ਪੈਰੀ ਥੱਕਾ ਸਿਰ ਜੁਲਾਂ ਜੇ ਮੂੰਹ ਪਰੀ ਮਿਲੰਨ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਪੇੜਿਆ ਅੰਦਰ ਪਰੀ ਨਿਹਾਲ ਹਉ ਟੁਨੇਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਉ ਡੁੱਬ ਮੂਵੇ ਬੱਗ ਬੱਪੜੇ ਸਿਰ

ਜਾਣਾ ਬੱਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੀ ਜੇ ਤਿਸ ਭਾਵੈ ਨਾਨਕਾ ਕਾਗੂ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਾਸੇ ਆਵੈ ਕੰਤ ਨਿਮਣ ਸੋ ਅੱਖਰ ਖਮਣ ਗੁਣ ਜਿਹ ਬਾ

ਕਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਬਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਨਾਸੀ ਅਵਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅੰਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ।

ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰੈ ਹੀ ਤੇ ਪਰੈ ਅਪਰ ਅਪਾਰ ਪਾਰ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਉਪਤ ਪਰਲੋ ਏਕੈ ਨਿਮਖ ਤੋ ਘਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਟ ਪਰਾਸਤ ਜਾਹੀ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਬਿਸਥਾਰੇ ਪੂਰ ਰਹੇ ਉਸ

ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਦ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਪਰੀਐ ਬ੍ਰਹਮਾਦਿਕ।

ਜਾਉ ਭਗਤ ਇਹੋ ਮਨ ਠਹਿਰਾਵੈ ਬਲਿਉ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ।

ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਠੋ ਸੱਜ ਸੁਰ ਨਰ ਗਣ ਮੁਨ ਬੋਹੇ ਅਗਾਜ ਮਾਰਿਓ ਕੰਤਕ ਕਾਲ ਗਰਜ ਧਾਵਤ ਲੀਓ ਬਰਜ ਪੰਚ ਭੂਤ ਏਕ ਘਰ ਰਾਖ ਲੀ ਸਮਝ ਜਗ ਜੀਤੋ ਗੁਰਦੁਆਰ ਖਿਲ ਹੈ ਸਮਤ ਸਾਰ ਰਥ ਉਨਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲ

ਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਕਹਿ ਤਾਂ ਹਦਰਤ ਪਾਯੂ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨਕੀਆ ਉਨਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣਿਆ ਅਕਲ ਗਤ ਗੁਰ ਪ੍ਰਵਾਨ ਜਾ ਕੀ

ਸੰਸਾਰੀ ਜਿਨ ਭਗਤ ਭਵਜਨ ਤਾਰੀ ਸਿਮਰਹੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੀਨ ਸਰਬ ਸਿਧੀ ਕਵ ਜਨ ਕਲ ਸੁਬੁਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖ ਤਰੋਵਰ ਮਬਲ ਸਰਾ ਉੱਤਰ ਦੱਖਣ ਹੈ ਪੁਬ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਯੂ ਉਲਟ ਗੰਗ ਪੱਛਮ ਧਰਿਆ ਸੋਈ ਨਾਮ ਅਸ਼ਲ ਭਗਤ ਹੈ ਭਾਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਕ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖਿਅਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸਿਅਰ ਅਰ ਸੂਰ ਨਾਮ ਉਲਾਸਹਿ ਸੈਲ ਲੋ ਜਿਨ ਉਦਰਿਆ ਸੋਈ ਨਾਮ ਅਸ਼ਲ ਭਗਤ ਹੈ ਭਾਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵ ਸਨਕਾਦ ਸਮੁਧਰਿਆ ਚੌਰਾਸੀ ਸਿੱਧ ਬੁੱਧ ਜਿਤ ਰਾਤੀ ਅੰਬਰੀਕ ਭਵਜਨ ਤਰਿਆ।

ਤੀਸ ਧਿਆਵਹਿ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮਹਿ ਚਰਨ ਚਿਤ ਅੰਮ੍ਰਿਤ ਰਸਿਆ ਇਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਸ਼ਲ ਭਗਤਹਿ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖ ਹੈ ਉੱਤਰ ਦੱਖਣ ਪੁੱਬ ਦੇਸ਼ ਪਸਚਮ ਜਸ ਭਾਖ ਹੈ ਜਨਮ ਤਾਂ ਇਹੋ ਸਕਿਆਤ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਆਸ਼ਾਸੈ ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਨ ਹਰਨ ਗੁਰ ਅਮਰਦਾਸ ਤੈ ਪਾਯੂ ਨਾਮ ਧਿਆਵਹਿ ਦੇਵ ਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੀ ਜਹ ਨਾਮ ਸਮਾਰ

ਨਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸਕੇ ਅੱਠ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਣੈ ਸਿੱਧ ਸਨਮੁਖ।

ਅਪੈ ਪਟ ਰਿਪ ਮੱਧ ਤੇ ਸਕਿਆਥ ਤੇ ਨਰ ਜਾਲਪ ਭਣੈ ਗੁਰੇ ਅਮਰਦਾਸ ਸੂ ਪ੍ਰਸੰਨ ਜੇ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਨੈਣ ਬੈਣ ਮੂਹੇ ਇਕ ਇਕ ਦੋਹ ਠਾਏ ਨਾ ਜਾਣਿਓ ਸੁਪਨ ਇਕ ਪ੍ਰਤੱਖ ਇਕ ਇਕ ਸਮਹਿ ਲੀਣੋ ਤੀਸ ਇਕ ਅਰ ਪੰਜ ਸਿੱਧ